ಸಂಸ್ಕೃತಿ ಸಂಸ್ಕೃತಿ.

ਸਰਦਾਰ ਮਨ ਕਰਨ ਸਿੰਘ ਲੰਗਰਾਂ ਲਈ 1100 ਰੁਪਏ ਆਦਰ ਕਰਦੇ। ਪਰਿਵਾਰ ਵਿੱਚ ਸੁੱਖ ਸ਼ਾਂਤੀ ਦੇ ਰੋਗਤਾ ਚੜ੍ਹਦੀ ਕਲਾ ਬਖਸ਼ਣੀ ਸਰਦਾਰ।

ਨਾਲ ਸਰਦਾਰ ਕਾਲੂ ਸਿੰਘ ਗੁਲਾਬ ਸਿੰਘ ਦੀ ਗਾੜੀ ਵਾਲੇ ਲੰਗਰਾਂ ਲਈ ਮਾਇਆ ਹਾਜ਼ਰ ਕਰਦੇ। ਪਾਤਸ਼ਾਹ ਕਿਰਪਾ ਕਰਨੀ ਦੇ ਰੋਗਤਾ ਬਖਸ਼ਣੀ ਅੰਗ ਸੰਗ ਸਹਾਈ ਹੋ ਨਾ। ਸੋਹਣੇ ਨਿਰਮਲ ਜਲ ਲਈ ਬੇਨਤੀ ਕਰਦੇ ਸਰਦਾਰ ਦਰਸ਼ਨ ਸਿੰਘ।

ਅਰਦਾਸ ਕਰਨੇ। ਸਰਦਾਰ ਭੁਪਿੰਦਰ ਸਿੰਘ ਜੀ ਲੰਗਰਾਂ ਲਈ 1100 ਰੁਪਏ ਆਦਰ ਕਰਦੇ। ਸਰਦਾਰ ਆਕਾਸ਼ਦੀਪ ਸਿੰਘ, ਸਰਦਾਰ ਤੇਜਿੰਦਰ ਸਿੰਘ ਜੀ ਸੋਹਣੇ ਸੰਜੋਗਾਂ ਲਈ ਬੇਨਤੀ ਕਰਦੇ। ਘਰ ਦੇ ਰਾਸ ਕਰਨੇ ਅੰਗ ਸੰਸਾਇਓ ਨਾਮ। ਸਿਆਲੀ ਮੰਗੇਸ਼ ਮਹਿਸ ਦੁਨੇ ਇਮਤਿਹਾਨ ਵਿੱਚ ਕਾਮਯਾਬੀ ਲਈ ਬੇਨਤੀ ਕਰਦੇ। ਪਾਤਸ਼ਾਹ ਕਿਰਪਾ ਕਰਨੀ ਵਿਦਿਆ ਦਾਨ ਬਖਸ਼ਣਾ। ਕਾਰਜ ਰਾਸ ਕਰਨੇ ਅੰਗ ਸੰਸਾਰ

ਗੁਰਮੁਖੋ ਇਧਰ ਧਿਆਨ ਦੇ ਸਾਰੇ ਪਹਿਲੀ ਵਾਰੀ ਅੰਮ੍ਰਿਤ ਛਕ ਰਹੇ ਸਾਧ ਸੰਗਤ ਜੀ ਅੱਜ ਤਖਤ ਸਾਹਿਬ ਤੇ ਅੰਮ੍ਰਿਤ ਸੰਚਾਰ ਹੋਵੇਗਾ। ਜਿਨ੍ਹਾਂ ਸੰਗਤਾਂ ਨੇ ਪਹਿਲੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ 5 ਰੁਪਏ ਜਮ੍ਹਾਂ ਕਰਾਉਣ, ਜਿਨ੍ਹਾਂ ਸੰਗਤਾਂ ਨੇ ਦੂਜੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ 25 ਰੁਪਏ ਤਨਖਾਹ ਜਮ੍ਹਾਂ ਕਰਾ ਕੇ, ਸਾਰੇ ਅੰਮ੍ਰਿਤ ਅਵਲਾਖੀ ਸੱਜਣ ਕੇ ਸ਼ਿਸ਼ ਇਸ਼ਨਾਨ ਕਰਕੇ ਚਿੱਟੇ ਕਛਹਿਰੇ ਸਵੱਛ ਵਸਤਰ ਪਹਿਨ

ਸਤਿ ਕਿਰਤਾ ਪਾਤਸ਼ਾਹ ਮਹਾਰਾਜ ਜੀ ਬੱਚਿਆਂ ਪਾਸੋਂ ਕੀਰਤਨ ਦੀ ਹਾਜ਼ਰੀ ਪ੍ਰਵਾਈ ਮਹਾਰਾਜ ਜੀ ਸੰਤਾਂ ਨੂੰ ਬੇਅੰਤ ਮਾਇਆ ਜਰੂਰੀ ਕਿਰਪਾ ਖਜ਼ਾਨੇ ਪ੍ਰਤੀ ਦਿਨੋਂ ਦਿਨ ਯਾਤਰਾ

ਖਾਲਸੇ ਜੀ ਕੀ ਅਰਦਾਸ, ਸ੍ਰੀ ਵਾਹਿਗੁਰੂ ਜੀ ਕੇ ਪਾਸ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਖਸ਼ਾ ਰਿਹਾ। ਬਿਰਧ ਕੀ ਪਾਇਦ ਰਹੇ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਦੇ ਬੋਲ ਵਾਲੇ ਬੋਲਾ ਦੇ।

ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ ਸ਼੍ਰੀ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸਨ ਜੁਗਤ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ।

ਜੁਗਾਦ ਸੱਚ ਜੁਗਾਦ ਸੱਚ।

अचल मूरत आन पाओ प्रकाश अमित तोज कह जा।

ਨਿਆਜ਼ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੀ ਪੰਥ ਦੇ ਵਾਲੀ ਆਪੇ ਗੁਰਚੇਲ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਪਾਵਨ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਣਾ ਵਿਖੇ ਹਾਜ਼ਰੀਆਂ ਭਰ ਕੇ ਹੋਰ ਆਤਮਿਕ ਲਾਭ ਪ੍ਰਾਪਤ ਕਰਨੇ ਦਾ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾਲਤਾ ਕਰਕੇ ਬਖਸ਼ਿਸ਼ ਕਰ ਰਹੇ ਨੇ। ਸਰਬਤ ਮਾਈ ਭਾਈ ਜਗਿਆਸੂ ਜਾਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਣਾ ਦਾ ਧਿਆਨ ਧਰਦਿਆਂ ਹੋਇਆਂ ਪਾਵਨ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਆਪਣੇ ਆਪਣੇ ਮਨ ਨੂੰ ਜੋੜੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼

ਸ਼ਾਂਤੀ ਦੇ ਪੁੰਜ ਗੁਰਬਾਣੀ ਦੇ ਮੁਜਸਮੇ ਸਰਬਤ ਜੀਆਂ ਦੇ ਤਾਰਨਹਾਰ ਗੁਰਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਸ ਜਗਿਆਸੂ ਜਨਾਂ ਦੀ ਬੇਨਤੀ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਜੋ ਵਾਹਿਗੁਰੂ ਜੀ ਦੇ ਨਾਲ ਦਿਲੋਂ ਪਿਆਰ ਕਰਦੇ ਨੇ, ਵਾਹਿਗੁਰੂ ਜੀ ਦੀ ਬੰਦਗੀ ਦੇ ਨਾਲ ਜੁੜੇ ਹੋਏ ਨੇ, ਸਿਮਰਨ ਭਜਨ ਕਰਦੇ ਨੇ, ਤਿਹਨਾਂ ਦਾ ਵਾਹਿਗੁਰੂ ਜੀਆਂ ਦੇ ਪ੍ਰਥਾਏ ਹਿਰਦੇ ਦਾ ਭਾਵ ਕਿਹੋ ਜਿਹਾ ਹੁੰਦਾ ਹੈ? ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨਾਮ ਦੇ ਰਸੀਆਂ ਦਾ ਪਿਆਰ ਪਾਵਨ ਗੁਰ ਸ਼ਬਦ ਦੁਆਰਾ ਉਚਾਰਨ ਕਰਕੇ ਉਹਨਾਂ ਦੇ ਮਨ ਦੀ ਅਵਸਥਾ ਐਸੀ ਹੁੰਦੀ ਹੈ, ਇੱਕ ਘੜੀ ਮਾਤਰ ਵੀ ਪ੍ਰਭੂ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੇ ਸਿਮਰਨ ਤੋਂ ਬਿਨਾਂ ਰਹਿੰਦੇ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਜਗਿਆਸੂਆਂ ਦੇ ਹਿਰਦਿਆਂ ਦੇ ਪਿਆਰ ਨੂੰ ਕਥਨ ਕੀਤਾ। ਉਹ ਬੇਨਤੀਆਂ ਕਰਦੇ ਨੇ, ਵਾਹਿਗੁਰੂ ਜੀ ਇੱਕ ਘੜੀ ਮਾਤਰ ਵੀ ਸਾਨੂੰ ਆਪ ਜੀ ਦਾ ਨਾਮ ਵਿਸਰਨਾ ਜਾਵੇ, ਜਿਵੇਂ ਸਤਿਗੁਰਾਂ ਨੇ ਆਪ ਆਪਣੀ ਅਵਸਥਾ ਨੂੰ ਕਿਹਾ ਸੀ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰਿਯ ਤੁਧ ਭਗਵੰਤਾ। ਇਸੇ ਪ੍ਰਕਾਰ ਮਹਾਂਪੁਰਖ ਧਾਰਨਾ ਗਾਇਆ ਕਰਦੇ ਸਨ, ਇੱਕ ਘੜੀ ਦਾ ਵਿਛੋੜਾ ਮੇਰੇ ਪ੍ਰੀਤਮਾ, ਯੁਗਾਂ ਦੇ ਸਮਾਨ ਬੀਤਦਾ। ਆਪ ਜੀ ਦੇ ਵਿਛੋੜੇ ਦੀ ਇੱਕ ਘੜੀ ਵੀ ਕਈ ਯੁਗਾਂ ਵਰਗੀ ਲੱਗਦੀ।

0: ਸਭ ਅੰਤ ਨਾ ਜਾਣੇ ਅਤੇ ਜੇ ਵਿਛੋੜੇ ਦੇ ਵਿੱਚ ਪ੍ਰਤੱਖ ਰਾਤਰੀ ਲੰਘੇ ਤਾਂ ਉਹ ਤਾਂ ਯੁੱਗ ਕਿਣੇ ਹੀ ਨਹੀਂ ਜਾਂਦੇ, ਉਹ ਯੁੱਗ ਉਹ ਰਾਤਰੀ ਕਿੰਨੇ ਯੁੱਗਾਂ ਜਿੰਨੀ ਲੰਬੀ ਲੱਗਦੀ ਉਹ ਯੁੱਗ ਨਹੀਂ ਗਿਣੇ ਜਾਂਦੇ। ਇਹ ਪਿਆਰਿਆਂ ਦਾ ਪਿਆਰ ਹੈ ਜੋ ਉਸਤਤ ਕਰ ਕਰ ਜੀਵਾਂ ਐਸੀ ਜੀਵਨ ਸ਼ੈਲੀ ਨੂੰ ਧਾਰਨ ਕਰਦੇ ਨੇ, ਜਿਨ੍ਹਾਂ ਨੇ ਗੁਰਬਾਣੀ ਨੂੰ ਜੀਵਨ ਜਾਚ ਬਣਾਇਆ, ਜਿਨ੍ਹਾਂ ਦਾ ਵਾਹਿਗੁਰੂ ਜੀ ਦੀ ਬੰਦਗੀ ਦੇ ਨਾਲ ਇਤਨਾ ਜ਼ਿਆਦਾ ਪਿਆਰ ਹੈ, ਬੇਨਤੀਆਂ ਕਰਦੇ ਨੇ ਪ੍ਰਭ ਬਿਨ ਰਹਿਣ ਨਾ ਜਾਏ ਘਰੀ। ਹੇ ਪ੍ਰਭੂ ਪਰਮੇਸ਼ਰ ਜੀ, ਆਪ ਜੀਆਂ ਤੋਂ ਬਿਨਾਂ ਸਾਡੇ ਪਾਸੋਂ ਇੱਕ ਘੜੀ ਮਾਤਰ ਆਪ ਜੀ ਦੇ ਸਿਮਰਨ ਅਤੇ ਦਰਸ਼ਨਾਂ ਤੋਂ ਬਿਨਾਂ ਰਿਹਾ ਨਹੀਂ ਜਾਂਦਾ ਹੈ।
1: ਸਰਬ ਸੁਖ ਤਾਹੂ ਕੇ ਪੂਰਨ,
0: ਕਿਉਂਕਿ ਸਾਰੇ ਜਿਹੜੇ ਸੁਖ ਨੇ ਨਾ ਇਸ ਪਰਮੇਸ਼ਰ ਜੀ ਦੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਪੂਰਨ ਜੀ ਦੀ ਬੰਦਗੀ ਕਰਕੇ ਮਿਲਦੇ ਨੇ। ਸਾਰਿਆਂ ਸੁੱਖਾਂ ਦੇ ਦਾਤਾ ਵਾਹਿਗੁਰੂ ਜੀ ਨੇ, ਲੋਕ ਦੇ ਸੁੱਖਾਂ ਦੇ ਦਾਤੇ, ਪਰਲੋਕ ਦੇ ਸੁੱਖਾਂ ਦੇ ਦਾਤੇ, ਆਤਮਿਕ ਸ਼ਾਂਤੀ ਦੇ ਦਾਤੇ, ਬ੍ਰਹਮ ਗਿਆਨ ਦੇ ਦਾਤੇ, ਸਰੂਪ ਰੂਪ ਦੀ ਪ੍ਰਾਪਤੀ ਦੇ ਦਾਤੇ, ਸਾਰੇ ਸੁੱਖਾਂ ਦੇ ਦਾਤੇ ਵਾਹਿਗੁਰੂ ਜੀ ਨੇ। ਇਸੇ ਪ੍ਰਕਾਰ
1: ਸੁਖ ਤਾਹੂ ਕੇ ਪੂਰਨ,
0: ਸਾਰੇ ਸੁਖ ਉਹਨਾਂ ਦੇ ਤਾਂ ਹੀ ਪ੍ਰਾਪਤ ਹੋਏ ਨੇ, ਉਹੀ ਉਹੀ ਬ੍ਰਹਮ ਗਿਆਨ ਦੀ ਪੂਰਨ ਅਵਸਥਾ ਨੂੰ ਪ੍ਰਾਪਤ ਹੋਏ ਹਨ।
1: ਜਾਗਾ ਸੁਖ ਹੈ ਹਰੀ,
0: ਜਿਨ੍ਹਾਂ ਦੇ ਹਿਰਦੇ ਦੇ ਅੰਦਰ ਸੁਖ ਸਰੂਪ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਵੱਸਦਾ ਹੈ, ਬੰਦਗੀ ਵੱਸਦੀ ਏ, ਜਿਨ੍ਹਾਂ ਨੂੰ ਨਾਮ ਕਦੇ ਵਿਸਰਦਾ ਨਹੀਂ, ਦੁੱਖ ਉਹਨਾਂ ਦੇ ਨੇੜੇ ਵੀ ਨਹੀਂ ਆਉਂਦਾ ਹੈ, ਵਿਸ਼ਰਾਮ ਦੇ ਕਰਕੇ ਹਜ਼ੂਰ ਪਾਤਸ਼ਾਹ ਜੀ ਫਰਮਾਉਂਦੇ ਹਨ,
1: ਮੰਗਲ ਰੂਪ ਪ੍ਰਾਨ ਜੀਵਨ ਧਨ।
0: ਇਵੇਂ ਬੇਨਤੀਆਂ ਕਰਦੇ ਨੇ ਹੀ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਦਾ ਜਿਹੜਾ ਅੰਮ੍ਰਿਤ ਨਾਮ ਹੈ ਨਾ, ਇਹ ਤੇ ਮੰਗਲ ਰੂਪ ਹੈ, ਮੰਗਲ ਕਹੀਏ ਆਨੰਦ, ਇਹ ਤੇ ਆਨੰਦ ਰੂਪ ਹੈ, ਜਿਵੇਂ ਜਿਵੇਂ ਜਪੀਏ, ਜਿਵੇਂ ਜਿਵੇਂ ਸੁਣੀਏ, ਜਿਵੇਂ ਜਿਵੇਂ ਅਰਾਧੀਏ, ਤਿਵੇਂ ਤਿਵੇਂ ਆਨੰਦ ਪ੍ਰਾਪਤ ਹੁੰਦਾ ਹੈ। ਮਹਾਰਾਜ, ਆਪ ਜੀ ਦਾ ਜਿਹੜਾ ਅੰਮ੍ਰਿਤ ਨਾਮ ਹੈ ਨਾ, ਇਹ ਪ੍ਰਾਣਦਾਤਾ ਅਤੇ ਜੀਵਨਦਾਤਾ ਹੈ, ਅਰਥਾਤ ਪ੍ਰਾਣਾਂ ਨੂੰ ਅਤੇ ਜੀਵਨ ਨੂੰ ਸਫਲਿਆ ਕਰਨ ਵਾਲਾ ਹੈ।
1: ਸਿਮਰਤ ਆਨੰਦ ਘਨਾ,
0: ਮਹਾਰਾਜ ਸਾਡਾ ਧਨ ਵੀ ਆਪ ਜੀ ਦਾ ਅੰਮ੍ਰਿਤ ਨਾਮ ਹੀ ਹੈ। ਇਸ ਪ੍ਰਕਾਰ ਹਜ਼ੂਰ ਫਰਮਾਉਂਦੇ ਨੇ, ਸਿਮਰਤ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਜਪਣ ਦੇ ਨਾਲ ਅਨਦ ਅਨਦ ਦਵੈਤ ਭਾਵਨਾ ਤੋਂ ਰਹਿਤ ਹੋਈਦਾ। ਇਹ ਜਿਹੜੀ ਮਨ ਦੀ ਦਵੈਤ ਹੈ ਨਾ, ਕਿਸੇ ਸਾਧਨ ਨਾਲ ਨਹੀਂ ਮਿਟਦੀ, ਨਾ ਜਲ ਧਾਰਿਆਂ ਨਾਲ, ਨਾ ਹੱਠ ਯੋਗ ਨਾਲ, ਨਾ ਕਸ਼ਟ ਯੋਗ ਦੇ ਨਾਲ, ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਨਾਲ ਸਿੱਧਾਂ ਨੇ ਬੇਅੰਤ ਦਵੈਸ਼ ਕਰਕੇ ਆਪਣੇ ਆਪ ਨੂੰ ਵੱਡਾ ਅਤੇ ਸਤਿਗੁਰੂ ਜੀ ਨੂੰ ਨੀਵਾਂ ਸਿੱਧ ਕਰਨਾ ਚਾਹਿਆ, ਭਾਵੇਂ ਕਦੇ ਵੀ ਕਾਮਯਾਬ ਨਾ ਹੋ ਸਕੇ। ਗਰੀਬ ਨਿਵਾਜ ਸਾਹਿਬ ਜੀ ਫਰਮਾਉਂਦੇ ਨੇ, ਇਸ ਪ੍ਰਕਾਰ ਦਵੈਤ ਭਾਵਨਾ ਤੋਂ ਰਹਿਤ ਹੋਈਦਾ, ਦਵੈਸ਼ ਮਿਟਦੀ ਏ ਆਪ ਜੀ ਦਾ ਨਾਮ ਜਪਣ ਦੇ ਨਾਲ। ਸਿਮਰਤ ਅਨਦ ਘਨਾ, ਅਨਦ ਦਾ ਦੂਸਰਾ ਅਰਥ ਹੈ ਆਨੰਦ। ਮਹਾਰਾਜ, ਆਪ ਜੀ ਦੇ ਅੰਮ੍ਰਿਤ ਨਾਮ ਨੂੰ ਜਪਣ ਦੇ ਨਾਲ, ਘਨਾ ਕਹੀਏ ਬਹੁਤਾ ਜ਼ਿਆਦਾ, ਜਿਹੜਾ ਕਹਿਣ ਬੇਅੰਤ ਆਨੰਦ ਆਪ ਜੀ ਦੇ ਅੰਮ੍ਰਿਤ ਨਾਮ ਦਾ ਸਿਮਰਨ ਕਰਨੇ ਦੇ ਨਾਲ ਪ੍ਰਾਪਤ ਹੁੰਦਾ ਹੈ ਜੀਓ।
1: ਵੱਡ ਸਮਰੱਥ ਸਦਾ ਸਦ ਸੰਗੇ,
0: ਮਹਾਰਾਜ ਆਪ ਜੀ ਸਾਰਿਆਂ ਦੇ ਨਾਲੋਂ ਵੱਡੇ ਹੋ, 33 ਕਰੋੜ ਦੇਵਤੇ, 96 ਕਰੋੜ ਦੇਵੀਆਂ, 125 ਲੱਖ ਪੈਗੰਬਰ, 64 ਜੋਗਣੀਆਂ, 52 ਵੀਰ, 7 ਮੁਨੀ, ਇਸੇ ਪ੍ਰਕਾਰ 7 ਰਿਸ਼ੀ, 9 ਸਦਰਸ਼ ਨਹੀਂ ਪੁੱਜ ਸਕਦਾ। ਆਪ ਜੀ ਸਾਰਿਆਂ ਤੋਂ ਵੱਡ ਵੱਡੇ ਹੋ, ਸਮਰੱਥ, ਫਿਰ ਸਰਬ ਕਲਾ ਸਮਰੱਥ। ਕਿਸੇ ਅਵਤਾਰ ਵਿੱਚ 1 ਕਲਾ ਹੈ, ਕਿਸੇ ਵਿੱਚ 2 ਕਲਾ, ਕਿਸੇ ਵਿੱਚ 4, ਕਿਸੇ ਵਿੱਚ 14 ਅਤੇ ਕਿਸੇ ਵਿੱਚ 16, ਪਰ ਮਹਾਰਾਜ ਆਪ ਜੀ ਤਾਂ ਸਰਬ ਕਲਾ ਸਮਰੱਥ ਹੋ। ਫਿਰ ਸਦਾ ਸਦ ਸੰਗੇ, ਸਦਾ ਸਦਾ ਰਹਿਣ ਵਾਲੇ ਹੋ ਅਤੇ ਆਪਣੇ ਪਿਆਰਿਆਂ ਦੇ ਸਦਾ ਸਦ ਹਮੇਸ਼ਾ ਹਮੇਸ਼ਾ ਅੰਗ ਸੰਗ ਹੀ ਵੱਸਦੇ ਹੋ। ਸਦਾ ਅੰਗ ਸੰਗੇ ਅਭੰਗੰ ਬਿਭੂਤੇ,
1: ਗੁਣ ਰਸਨਾ ਕਵਨ ਪਨਾ।
0: ਮਹਾਰਾਜ ਆਪ ਜੀ ਦੇ ਬੇਅੰਤ ਬੇਅੰਤ ਗੁਣ ਨੇ ਅਤੇ ਰਸਨਾ ਜਿਹਵਾ ਇਹ ਜ਼ੁਬਾਨ ਵਿਚਾਰੀ ਇੱਕ ਹੈ। ਇੱਕ ਰਸਨਾ ਦੇ ਨਾਲ ਆਪ ਜੀ ਦੇ ਕਿਹੜੇ ਕਿਹੜੇ ਗੁਣਾਂ ਦਾ ਵਖਿਆਨ ਕਰੀਏ। ਆਪ ਜੀ ਨੂੰ ਪਤਿਤ ਪਾਵਨ ਕਹੀਏ, ਸਰਬ ਕਲਾ ਸਮਰੱਥ ਕਹੀਏ, ਇਸੇ ਪ੍ਰਕਾਰ ਬਖਸ਼ਿੰਦ ਕਹੀਏ, ਰਹੀਮ ਕਹੀਏ, ਕਰੀਮ ਕਹੀਏ, ਦਾਤਾ ਕਹੀਏ, ਸੁੱਖਾਂ ਦੇ ਦਾਤਾ ਕਹੀਏ, ਲੋਕ ਸਵਾਰਨ ਵਾਲੇ ਕਹੀਏ, ਪਰਲੋਕ ਸਵਾਰਨ ਵਾਲੇ ਕਹੀਏ, ਪਦਾਰਥਾਂ ਦੇ ਦਾਤਾ ਕਹੀਏ, ਸੰਤਾਨ ਦੇ ਦਾਤਾ ਕਹੀਏ, ਅਰੋਗਤਾ ਦੇ ਦਾਤਾ ਕਹੀਏ, ਤਰੱਕੀਆਂ ਦੇ ਦਾਤਾ ਕਹੀਏ, ਧਨ ਦੇ ਦਾਤਾ ਕਹੀਏ, ਅੰਨ ਦੇ ਦਾਤਾ ਕਹੀਏ, ਕਿਹੜੇ ਕਿਹੜੇ ਗੁਣ ਕਥਨ ਕਰੀਏ। ਮਹਾਰਾਜ ਰਸਨਾ ਤੇ ਸਾਡੀ ਏਕ ਹੈ, ਗੁਣ ਆਪ ਜੀ ਦੇ ਬੇਅੰਤ ਨੇ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ

0: ਤੁਮਰੀ ਮਹਿਮਾ ਵਰਨ ਨਾ ਸਾਕਾਉ। ਤੂੰ ਠਾਕੁਰ ਊਚ ਭਗਵਾਨਾ ਮਹਾਰਾਜ, ਬੇਅੰਤ ਗੁਣ ਆਪ ਜੀ ਦੇ ਇੱਕ ਰਸਨਾ ਦੇ ਨਾਲ ਕਥਨ ਨਹੀਂ ਹੁੰਦੇ ਹਨ।
1: ਮਾਨ ਪਵਿੱਤਰਾ, ਮਾਨ ਪਵਿੱਤਰਾ।
0: ਮਹਾਰਾਜ, ਜਿਸ ਆਪ ਜੀ ਸੱਚਖੰਡ ਅਸਥਾਨ ਵਿਖੇ ਵਸਦੇ ਹੋ ਨਾ, ਉਹ ਸੱਚਖੰਡ ਅਸਥਾਨ ਪਵਿੱਤਰ ਹੈ। ਇਸੇ ਪ੍ਰਕਾਰ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸਤ ਸੰਗਤ ਸਾਧ ਸੰਗਤ ਰੂਪੀ ਸਥਾਨ ਵਿੱਚ ਵਸਦੇ ਹੋ, ਉਹ ਸਤ ਸੰਗਤ ਸਾਧ ਸੰਗਤ ਰੂਪੀ ਸਥਾਨ ਵੀ ਪਵਿੱਤਰ ਹੈ। ਜੋ ਆਪ ਜੀ ਆਪਣੇ ਪਿਆਰੇ ਹੋਣ ਦਾ, ਆਪਣੇ ਸੰਤ ਹੋਣ ਦਾ, ਭਗਤ ਹੋਣ ਦਾ, ਦਾਸ ਹੋਣ ਦਾ, ਚਾਕਰ ਹੋਣ ਦਾ, ਸੇਵਾਦਾਰ ਹੋਣ ਦਾ, ਚੌਰ ਬਰਦਾਰ ਹੋਣ ਦਾ, ਟਹਿਲੂਏ ਹੋਣ ਦਾ, ਆਪਣੇ ਜਨ ਹੋਣ ਦਾ, ਭਗਤ ਹੋਣ ਦਾ ਮਾਣ ਬਖਸ਼ਦੇ ਹੋ ਨਾ ਮਹਾਰਾਜ, ਉਹ ਆਪ ਜੀ ਦਾ ਬਖਸ਼ਿਸ਼ ਕੀਤਾ ਹੋਇਆ ਮਾਣ ਸਨਮਾਨ ਵੀ ਅਤਿਅੰਤ ਪਵਿੱਤਰ ਹੈ। ਇਸੇ ਪ੍ਰਕਾਰ
1: ਮਾਨ ਪਵਿੱਤਰਾ, ਮਾਨ ਪਵਿੱਤਰਾ।
0: ਹੇ ਗਰੀਬ ਨਿਵਾਜ ਪਾਤਸ਼ਾਹ ਪਰਮੇਸ਼ਰ ਜੀਓ, ਜਿਸ ਹਿਰਦੇ ਅਸਥਾਨ ਦੇ ਅੰਦਰ ਆਪ ਜੀ ਵਸਦੇ ਹੋ ਨਾ, ਉਹ ਹਿਰਦਾ ਸਥਾਨ ਵੀ ਪਵਿੱਤਰ ਹੈ, ਮਾਨ ਪਵਿੱਤਰਾ। ਮਹਾਰਾਜ, ਸੱਚੇ ਪਾਤਸ਼ਾਹ ਜੀ, ਜਿਸ ਮਨ ਦੇ ਵਿੱਚ ਆਪ ਜੀ ਦਾ ਜਾਪ ਹੁੰਦਾ, ਉਹ ਮਨ ਵੀ ਪਵਿੱਤਰ ਹੈ, ਮਾਨ ਪਵਿੱਤਰਾ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਜਿਹੜੇ ਆਪ ਜੀ ਦੇ ਨਾਮ ਦਾ ਮੰਨਣ ਕਰਦੇ ਨੇ ਨਾ, ਉਹ ਵੀ ਪਵਿੱਤਰ ਨੇ। ਮੰਨੇ ਕੀ ਗਤ ਕਹੀ ਨਾ ਜਾਏ, ਮੰਨਣ ਕਰਨ ਵਾਲਿਆਂ ਦੀ ਵੀ ਗਤੀ ਜੋ ਕਹਿਣ ਵਿੱਚ ਨਹੀਂ ਆਉਂਦੀ। ਇਸ ਕਰਕੇ ਮਾਨ ਜੋ ਮਹਾਰਾਜ ਆਪ ਜੀ ਦਾ ਮੰਨਣ ਕਰਦੇ ਨੇ, ਉਹ ਵੀ ਪਵਿੱਤਰ ਰੂਪ ਹੋਏ ਹਨ।
1: ਪਵਿੱਤਰ ਸੁਨਨ ਕਹਿਣ ਹਾਰੇ,
0: ਜਿਹੜੇ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਸੁਣਨ ਵਾਲੇ ਨੇ ਨਾ, ਉਹ ਅੰਮ੍ਰਿਤ ਨਾਮ ਨੂੰ ਸੁਣ ਕੇ ਪਵਿੱਤਰ ਹੋ ਗਏ। ਜਿਹੜੇ ਆਪ ਜੀ ਦੇ ਨਾਮ ਨੂੰ, ਆਪ ਜੀ ਦੇ ਜਸ ਨੂੰ ਕਹਿਣ ਵਾਲੇ ਨੇ, ਉਹ ਕਹਿ ਕਰਕੇ ਪਵਿੱਤਰ ਹੋ ਗਏ। ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ। ਇਹ ਪਾਠ ਭਰ ਪੂਰੇ ਕਰਨਾ, ਭਰ ਪੂਰੇ ਨਹੀਂ ਕਰਨਾ। ਪੱਪੇ ਦੁਲੈਂਕੜ ਰਾਰੇ ਲਾ ਪੂਰੇ ਹੈ, ਭਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਇਸ ਪ੍ਰਕਾਰ ਮਹਾਰਾਜ ਆਪ ਜੀਆਂ ਦੇ ਅੰਮ੍ਰਿਤ ਨਾਮ ਨੂੰ ਜਿਹੜੇ ਸੁਣਨ ਵਾਲੇ ਨੇ, ਉਹ ਵੀ ਮਹਾਂ ਪਵਿੱਤਰ ਨੇ। ਜਿਹੜੇ ਆਪ ਜੀ ਦੇ ਜਸ ਨੂੰ ਕਹਿਣ ਵਾਲੇ ਨੇ ਮਹਾਰਾਜ, ਉਹਨਾਂ ਦਾ ਪਤਿਤ ਪੁਣਾ ਦੂਰ ਹੋ ਗਿਆ। ਜਿਸ ਪ੍ਰਕਾਰ ਬਾਲਮੀਕ ਜੀ ਬਟਵਾੜਾ ਸੀ ਨਾ, ਧਾੜੇ ਮਾਰਨੇ, ਕੌਡੀ ਕੌਡੀ ਪਿੱਛੇ ਬੰਦਾ ਮਾਰ ਦੇਣਾ, ਜੇਬਾਂ ਕੱਟ ਲੈਣੀਆਂ, ਧਨ ਮਨ ਖੋਹ ਮਾਲ ਖੋਹ ਲੈਣਾ, ਬਸਤਰ ਤੱਕ ਲੁਹਾ ਲੈਣੇ, ਆਪ ਜੀ ਦੇ ਨਾਮ ਨੂੰ ਜਪਿਆ, ਦੁਨੀਆਂ ਦੇ ਅੰਦਰ ਭਗਵਾਨ ਬਾਲਮੀਕ ਸਦਵਾਇਆ। ਇਸੇ ਪ੍ਰਕਾਰ ਸਾਧ ਸੰਗਤ ਜੀ, ਇੱਕ ਬਾਲਮੀਕ ਸੁਪਚਾਰੋ ਜੀ ਹੋਏ ਨੇ, ਜਿਨ੍ਹਾਂ ਨੇ ਪਾਂਡਵਾਂ ਦਾ ਜੱਗ ਸਫਲਾ ਕੀਤਾ ਸੀ, ਕੁੱਤੇ ਤੱਕ ਵੀ ਮਾਰ ਕੇ ਖਾ ਜਾਣੇ, ਪਰ ਅੰਮ੍ਰਿਤ ਨਾਮ ਨੂੰ ਜਪਿਆ ਅਤੇ ਭਗਵਾਨ ਸਦਾਏ। ਇਸੇ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਨੇ, ਜਿਸ ਕਿਸੇ ਨੇ ਵੀ ਆਪ ਜੀ ਦੇ ਨਾਮ ਨੂੰ ਜਪ ਲਿਆ, ਕਹਿ ਲਿਆ ਨੂੰ, ਅਤੇ ਜਿਹਨੇ ਘਰ 'ਚ ਹੀ ਖੂਹ ਬਣਾਇਆ ਸੀ, ਧਰਮਾਣਾ ਦੇਣਾ, ਧਨ ਮਾਲ ਲੁੱਟ ਲੈਣਾ ਅਤੇ ਬੰਦਿਆਂ ਨੂੰ ਮਾਰ ਕੇ ਖੂਹ 'ਚ ਸੁੱਟ ਦੇਣਾ, ਉਸ ਨੂੰ ਉਪਦੇਸ਼ ਦਿੱਤਾ। ਸਤਿਗੁਰੂ ਜੀ ਤੋਂ ਉਪਦੇਸ਼ ਸੁਣ ਕੇ ਨਾਮ ਦੇ ਕਹਿਣ ਵਾਲਾ ਹੋਇਆ ਅਤੇ ਠੱਗ ਤੋਂ ਸੱਚਮੁੱਚ ਦਾ ਸੱਜਣ ਹੋ ਗਿਆ। ਭੂਮੀਆਂ ਚੋਰ ਸੀ ਨਾ, ਰਾਜੇ ਦੇ ਦਰਬਾਰ ਤੱਕ ਵੀ ਚੋਰੀ ਕਰਨ ਪਹੁੰਚ ਗਿਆ, ਪਰ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਬਚਨਾਂ ਨੂੰ ਮੰਨਿਆ, ਸੱਚ ਬੋਲਣਾ, ਲੂਣ ਖਾ ਕੇ ਹਰਾਮ ਨਹੀਂ ਕਰਨਾ ਅਤੇ ਗਰੀਬ ਮਾਰ ਨਹੀਂ ਕਰਨੀ, ਪਵਿੱਤਰ ਹੋ ਗਿਆ। ਹਜ਼ੂਰ ਬਚਨ ਕਰਦੇ ਨੇ, ਪਵਿੱਤਰ ਸੁਣਨ ਕਹਿਣ ਹਾਰੇ, ਜਿਹੜੇ ਵੀ ਆਪ ਜੀ ਦੇ ਨਾਮ ਨੂੰ ਕਹਿਣ ਵਾਲੇ ਨੇ, ਸੁਣਨ ਵਾਲੇ ਨੇ, ਉਹ ਸਾਰੇ ਪਵਿੱਤਰ ਹੋ ਗਏ ਹਨ।
1: ਆਹ ਨਾਨਕ ਤੇ ਭਵਨ ਪਵਿੱਤਰਾ।
0: ਪੰਜਵੇਂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪ੍ਰਮਾਣ ਪੁਰਖ, ਪੰਚਮ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਭਾਈ ਉਹ ਭਵਨ ਪਵਿੱਤਰਾ, ਉਹ ਪ੍ਰਤੱਖ ਘਰ, ਉਹ ਅਸਥਾਨ ਜਿਹੜੇ ਵਸਣ ਵਾਲੇ ਨੇ, ਉਹ ਸਫਲੇ ਹਨ, ਪਵਿੱਤਰ ਹਨ।
1: ਸੰਤ ਤੁਮਾਰੇ,
0: ਜਿਨ੍ਹਾਂ ਅਸਥਾਨਾਂ ਦੇ ਵਿੱਚ, ਜਿਨ੍ਹਾਂ ਘਰਾਂ ਦੇ ਵਿੱਚ ਇਹ ਪਰਮੇਸ਼ਰ ਜੀ ਆਪ ਜੀ ਦੇ ਸੰਤ ਵਸਦੇ ਨੇ ਨਾ, ਉਹ ਘਰ ਵੀ ਪਵਿੱਤਰ ਨੇ। ਇਸੇ ਪ੍ਰਕਾਰ ਜਿੱਥੇ ਸੰਤ ਜਨ ਵਸਦੇ ਨੇ, ਦੇਹੀ ਕਿਸ ਕੀ ਵਾਪੁਰੀ, ਪਵਿੱਤਰ ਹੋਏ ਗੋ ਗ੍ਰਾਮ। ਇੱਕ ਦੇਹੀ ਦੀ ਤੇ ਗੱਲ ਹੀ ਕੀ ਹੈ, ਪੂਰਾ ਦਾ ਪੂਰਾ ਪਿੰਡ ਪਵਿੱਤਰ ਹੋ ਜਾਂਦਾ ਜਿੱਥੇ ਸੰਤ ਜਨ ਵਸਦੇ ਹੋਣ। ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਲ ਸੋਏ ਨਿਚੌ ਬਾਰੇ। ਜਿੱਥੇ ਨਾਮ ਨਾ ਜਪੀਐ ਮੇਰੇ ਗੋਏ ਦਾ, ਸੇ ਨਗਰ ਉਜਾੜੀ ਜੀਓ। ਇਸ ਪ੍ਰਕਾਰ ਸਤਿਗੁਰਾਂ ਦੇ ਅੰਮ੍ਰਿਤ ਬਚਨ ਨੇ, ਇਸੇ ਪ੍ਰਕਾਰ
1: ਆਹੋ ਨਾਨਕ ਤੇ ਭਵਨ ਪਵਿੱਤਰਾ।
0: ਉਹ ਸਰੀਰਾਂ ਰੂਪੀ ਭਵਨ, ਮਨ ਰੂਪੀ ਭਵਨ, ਘਰ ਪਵਿੱਤਰ ਹਨ।
1: ਸੰਤ ਤੁਮਾਰੇ,
0: ਜਿਸ ਸਰੀਰ ਰੂਪੀ ਘਰ ਦੇ ਵਿੱਚ ਆਪ ਜੀ ਦੇ ਸੰਤ ਜਨ ਵਸਦੇ ਨੇ, ਅਰਥਾਤ ਸੰਤ ਜਨਾਂ ਦਾ ਮਨ ਵੀ ਪਵਿੱਤਰ, ਸੰਤ ਜਨਾਂ ਦਾ ਸਰੀਰ ਵੀ ਪਵਿੱਤਰ, ਉਹ ਘਰ ਵੀ ਪਵਿੱਤਰ ਹੈ, ਜਿੱਥੇ ਪਰਮੇਸ਼ਰ ਜੀ ਆਪ

0: ਜੀ ਦੇ ਸੰਤ ਜਨ ਨਿਵਾਸ ਕਰਦੇ ਹਨ ਜੀਓ।
1: ਸਾਰਗ ਮਹੱਲਾ ਪੰਜਵਾ।
0: ਸਾਰਗ ਰਾਗ ਦੇ ਅੰਦਰ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ,
1: ਰਸਨਾ ਜਪਤੀ ਤੂੰ ਹੀ ਤੂੰ ਹੀ।
0: ਸੋ ਮਹਾਰਾਜ, ਗੁਰਮੁਖ ਪਿਆਰਿਆਂ ਦਾ ਜੋ ਹੋਰ ਪਿਆਰ ਨਾਮ ਜਪਣ ਦਾ ਉਹ ਕਥਨ ਕਰੋ, ਜਿਸ ਨੂੰ ਸਰਵਣ ਕਰਕੇ ਰੰਗ ਲਾਗਤ ਲਾਗਤ ਲਾਗਤ ਹੈ। ਬੰਦਗੀ ਦਾ ਰੰਗ ਲੱਗਦਿਆਂ ਲੱਗਦਿਆਂ ਲੱਗਦਿਆਂ ਲੱਗਦਿਆਂ ਲੱਗ ਜਾਂਦਾ ਹੈ। ਮਹਾਰਾਜ, ਕਿਰਪਾਲਤਾ ਕਰੋ, ਬੰਦਗੀ ਵਾਲਿਆਂ ਦਾ ਆਚਰਣ, ਬੰਦਗੀ ਵਾਲਿਆਂ ਦਾ ਜੀਵਨ, ਕਰਤੱਵ, ਆਚਾਰ, ਰਹੁ ਰੀਤੀ, ਉਹਨਾਂ ਦੀ ਮਰਿਆਦਾ ਸਾਡੇ ਤਾਂ ਹੀ ਕਥਨ ਕਰਕੇ ਸੁਣਾਓ। ਅਤੇ ਸਤਿਗੁਰੂ ਜੀ ਬਚਨ ਕਰਦੇ ਨੇ, ਜਿਹੜੇ ਪਿਆਰ ਵਾਲੇ ਨੇ ਨਾ, ਉਹਨਾਂ ਦੀ ਜਿਹੜੀ ਰਸਨਾ ਜ਼ੁਬਾਨ ਹੈ, ਹਰ ਵੇਲੇ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਦਾ ਜਾਪ ਕਰਦੀ ਹੈ। ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਅੰਮ੍ਰਿਤ ਗੁਰਬਾਣੀ ਰਚੀ ਏ, ਉਹਨਾਂ ਵਿੱਚੋਂ ਇੱਕ ਬਾਣੀ ਦਾ ਨਾਮ ਹੈ ਅਕਾਲ ਉਸਤਤ। ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਅਕਾਲ ਉਸਤਤ ਨੂੰ ਉਚਾਰਨ ਕਰ ਰਹੇ ਨੇ। ਲਿਖਾਰੀ ਸਿੰਘ ਉਸ ਗੁਰਬਾਣੀ ਨੂੰ ਲਿਖ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ ਦਾ ਜਸ ਕਥਨ ਕਰਦੇ ਨੇ, ਜਲਸ ਤੁਹੀਂ ਥਲਸ ਤੁਹੀਂ। ਇਸ ਪ੍ਰਕਾਰ ਜਦੋਂ ਕਥਨ ਕਰਨਾ ਕਰਦੇ ਨੇ, ਮਕੀ ਤੁਹੀਂ ਮਕਾਂ ਤੁਹੀਂ, ਬੇਅੰਤ ਥਾਵਾਂ 'ਤੇ ਕਥਨ ਕੀਤਾ। ਮਹਾਰਾਜ, ਜਲਾਂ 'ਚ ਤੁਸੀਂ ਵੱਸਦੇ ਹੋ, ਥਲਾਂ 'ਚ ਤੁਸੀਂ ਵੱਸਦੇ ਹੋ, ਮਕਾਨਾਂ 'ਚ ਤੁਸੀਂ ਵੱਸਦੇ ਹੋ, ਮਕਾਨਾਂ ਵਿੱਚ ਵੱਸਣ ਵਾਲੇ ਮਕਾਨੀਆਂ 'ਚ ਤੁਸੀਂ ਵੱਸਦੇ ਹੋ। ਬੇਅੰਤ ਥਾਵਾਂ 'ਤੇ ਕਥਨ ਕਰਕੇ ਨਾ ਵਾਹਿਗੁਰੂ ਜੀ ਦੀ ਹੋਂਦ ਨੂੰ ਪਿਆਰ ਵਿੱਚ ਜੁੜ ਗਏ। ਫਿਰ ਉਚਾਰਦੇ ਨੇ ਤੁਹੀਂ ਤੁਹੀਂ ਤੁਹੀਂ ਤੁਹੀਂ ਤੁਹੀਂ ਤੁਹੀਂ ਤੁਹੀਂ ਤੁਹੀਂ। ਜੋ ਉਚਾਰਨ ਲੱਗੇ ਉਚਾਰਦੇ ਗਏ, ਉਚਾਰਦੇ ਗਏ, ਉਚਾਰਦੇ ਗਏ, ਤੁਸੀਂ ਤੁਸੀਂ ਉਚਾਰਦੇ ਗਏ। ਸਤਿਗੁਰੂ ਸਾਹਿਬ ਜੀ ਉਚਾਰਦੇ ਜਾਂਦੇ ਨੇ। ਲਿਖਾਰੀ ਸਿੰਘ ਦੀ ਕਲਮ ਜਿਹੜੀ ਹੈ ਨਾ, ਉਹ ਸਾਧ ਸੰਗਤ ਜੀ ਉਹ ਹਵਾ ਦੀ ਨਿਆਈ ਚੱਲਦੀ ਜਾਂਦੀ ਹੈ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਮੌਜ ਦੇ ਨਾਲ, ਆਨੰਦ ਦੇ ਨਾਲ ਨੇਤਰ ਖੋਲ੍ਹੇ ਨੇ, ਜਾਣਿਆ ਤੁਸੀਂ ਤੁਸੀਂ ਤੁਸੀਂ ਤੁਸੀਂ ਉਚਾਰਨ ਕਰ ਰਹੇ ਹਾਂ। ਅਤੇ ਇਸ ਵੇਲੇ ਸਿੱਖ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਕਲਯੁੱਗ ਦਾ ਸਮਾਂ, ਆਪ ਜੀ ਤਾਂ ਵਾਹਿਗੁਰੂ ਜੀ ਦੇ ਨਾਲ ਏਕਮੇਕੋ, ਚਾਹੇ ਕਿੰਨੀ ਵਾਰ ਇੱਕੋ ਅਲਫਾਜ਼ ਇੱਕੋ ਸ਼ਬਦ ਨੂੰ ਉਚਾਰੀ ਜਾਓ, ਪਰ ਇਹ ਜਿਹੜਾ ਇੰਨੀ ਵਾਰ ਲਿਖਿਆ ਗਿਆ ਹੈ, ਜਦੋਂ ਆਮ ਜਨ ਸਾਧਾਰਨ ਸਿੱਖ ਗੁਰਬਾਣੀ ਪੜ੍ਹਨਗੇ ਜਾਂ ਤਾਂ ਉਚਾਟ ਹੋ ਜਾਣਗੇ ਕਿ ਤੁਸੀਂ ਤੁਸੀਂ ਲਿਖਿਆ, ਦੂਜੀ ਗੱਲ ਹੀ ਨਹੀਂ। ਜਾਂ ਫਿਰ ਇੰਨੀ ਵੱਡੀ ਗਿਣਤੀ ਇਹ ਕਿ ਲਿਖਦਿਆਂ ਜਪਦਿਆਂ ਜਪਦਿਆਂ ਪੜ੍ਹਦਿਆਂ ਪੜ੍ਹਦਿਆਂ ਕਿੰਨੀ ਵਾਰ ਬੋਲਿਆ ਗਿਆ, ਕਿੰਨੀ ਵਾਰ ਛੁੱਟ ਗਿਆ, ਇਹ ਵੀ ਪਤਾ ਨਹੀਂ ਲੱਗਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਸਿੱਖਾ ਕਿੰਨੀ ਵਾਰ ਲਿਖਿਆ ਗਿਆ ਤੁਸੀਂ ਤੁਸੀਂ। ਸਿੱਖ ਨੇ ਦੱਸਿਆ, ਮਹਾਰਾਜ 16,000 ਵਾਰ ਤੁਸੀਂ ਤੁਸੀਂ ਤੁਸੀਂ ਤੁਸੀਂ ਲਿਖਿਆ ਗਿਆ, 16,000 ਵਾਰ। ਫਿਰ ਬੇਨਤੀ ਕੀਤੀ, ਮਹਾਰਾਜ 16,000 ਵਾਰ ਬਾਣੀ ਦਾ ਪਾਠ ਕਰਦਿਆਂ ਨਿਤਨੇਮ ਕਰਦਿਆਂ 10 ਗ੍ਰੰਥੀ ਪੜ੍ਹਨ ਵਾਲੇ ਅਕਾਲ ਉਸਤਤ ਪੜ੍ਹਨ ਵਾਲੇ ਤੁਸੀਂ ਤੁਸੀਂ 16,000 ਵਾਰ ਜਪਦਿਆਂ ਕਿਧਰੇ ਉਕਾਈ ਹੋ ਜਾਵੇਗੀ, ਕਿਸੇ ਤੋਂ ਵੱਧ ਜਪਿਆ ਜਾਵੇਗਾ, ਕਿਸੇ ਤੋਂ ਘੱਟ ਜਪਿਆ ਜਾਵੇਗਾ, ਕਈ ਜਪਣਗੇ ਹੀ ਨਹੀਂ, ਇੰਨੇ ਅੰਗ ਵੀ ਛੱਡਣ ਦਾ ਯਤਨ ਕਰਨਗੇ ਜਾਂ ਆਲਸ ਕਰਨਗੇ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਜੋ ਸਾਰੇ ਪੜ੍ਹ ਸਕਣ। ਤਾਂ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਪ੍ਰੀਤਮ ਜੀ ਨੇ ਬਚਨ ਕਰਨਾ ਕੀਤਾ, ਸਿੱਖਾ 16 ਵਾਰ ਤੁਸੀਂ ਤੁਸੀਂ ਉਚਾਰਨ ਕੀਤਾ, ਰੱਖ ਲੈ, ਜਿਹੜਾ ਵੀ 16 ਵਾਰ ਤੁਸੀਂ ਤੁਸੀਂ ਤੁਸੀਂ ਤੁਸੀਂ ਜਪੇਗਾ ਨਾ, ਜੋ ਅਸੀਂ 16,000 ਵਾਰ ਤੁਸੀਂ ਤੁਸੀਂ ਜਪਿਆ, ਸਾਡੇ 16,000 ਜਪਣ ਜਿੰਨਾ ਫਲ ਉਸ ਨੂੰ ਮਿਲਿਆ ਕਰੇਗਾ। ਅਤੇ ਸਾਧ ਸੰਗਤ ਜੀ ਅਕਾਲ ਉਸਤਤ ਦੇ ਵਿੱਚ ਫਿਰ ਤੁਸੀਂ ਤੁਸੀਂ ਤੁਸੀਂ ਤੁਸੀਂ ਇਹ ਸ਼ਬਦ, ਇਹ ਜਾਪ, ਇਹ ਅੱਖਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਦੇ 16 ਵਾਰ ਲਗਾਤਾਰ ਲਿਖੇ ਹੋਏ ਨੇ। ਅਤੇ ਸਤਿਗੁਰੂ ਜੀ ਬਚਨ ਕਰਦੇ ਨੇ, ਗੁਰਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਹੜੇ ਪਿਆਰ ਵਾਲੇ ਨੇ ਨਾ, ਉਹ ਮੈਂ ਮੇਰੀ ਦਾ ਬਚਨ ਨਹੀਂ ਕਰਦੇ। ਮੇਰਾ ਮੁਝ ਮਹਿ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ, ਕਿਉਂਕਿ ਇਹ ਨਿਯਮ ਹੈ, ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰਹਿ ਆਏ। ਇਸੇ ਪ੍ਰਕਾਰ ਸਾਧ ਸੰਗਤ ਜੀ, ਇਹ ਪਿਆਰ ਦੀ ਨਿਸ਼ਾਨੀ ਹੈ। ਜਿੱਥੇ ਮੋਹ ਹੁੰਦਾ ਨਾ, ਇਨਸਾਨ ਕਹਿੰਦਾ ਇਹ ਵਸਤੂ ਮੇਰੀ ਹੈ, ਇਹ ਚੀਜ਼ ਮੇਰੀ ਹੈ, ਇਹ ਘਰ ਮੇਰਾ, ਘਰ ਵਾਲੀ ਮੇਰੀ ਹੈ, ਪਦਾਰਥ ਮੇਰੇ ਨੇ, ਬੱਚੇ ਮੇਰੇ ਨੇ, ਧਨ ਮੇਰਾ ਹੈ, ਪ੍ਰੋਪਰਟੀ ਮੇਰੀ ਹੈ, ਜਾਗੀਰ ਮੇਰੀ ਹੈ, ਮਨੁੱਖ ਮੇਰੀ ਮੇਰੀ ਕਰਦਾ ਮੋਹ ਦਾ ਮਾਰਿਆ ਹੋਇਆ, ਅਤੇ ਆਪਣੇ ਸੰਬੰਧੀਆਂ ਨੂੰ ਅਤੇ ਘਰ ਦੇ ਜੀਆਂ ਨੂੰ ਕਹਿੰਦਾ ਮੇਰਾ ਤੁਹਾਡੇ ਨਾਲ ਬੜਾ ਪਿਆਰ ਹੈ। ਪਰ ਸਾਧ ਸੰਗਤ ਜੀ, ਜਿੱਥੇ ਮੇਰਾ ਆ ਜਾਵੇ, ਮੇਰੀ ਆ ਜਾਵੇ, ਉੱਥੇ ਪਿਆਰ ਨਹੀਂ, ਉੱਥੇ ਮੋਹ ਹੁੰਦਾ ਹੈ। ਪਿਆਰ ਦੀ ਅਤੇ ਮੋਹ ਦੀ ਪਰਿਭਾਸ਼ਾ ਬੜੀ ਅਲੱਗ ਹੈ, ਇੱਕ ਚੜ੍ਹਦਾ ਦੂਜਾ ਲਹਿੰਦਾ। ਪਿਆਰ ਦੀ ਪਰਿਭਾਸ਼ਾ ਹੁੰਦੀ ਉੱਥੇ ਮੈਂ ਮੇਰੀ ਦਾ ਕਦੇ ਅੱਖਰ ਕਦੇ ਨਾਮ ਆਵੇ ਹੀ ਨਾ। ਧੰਨ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਕਦੇ ਮੇਰਾ ਸ਼ਬਦ ਹੀ ਨਹੀਂ ਵਰਤਿਆ, ਕਦੇ ਮੈਂ ਕਹਿ ਕੇ ਗੱਲ ਹੀ ਨਹੀਂ ਕੀਤੀ। ਜੇ ਕਿਸੇ ਕਾਰਜ ਨੂੰ ਕਰਨ ਵਾਸਤੇ ਚੜ੍ਹਾਈ ਵੀ ਕਰਨੀ ਨਾ, ਮੁਗਲਾਂ ਨੂੰ ਸੋਧਣ ਵਾਸਤੇ, ਬੰਧਾਂ ਨੂੰ ਛਡਾਉਣ ਵਾਸਤੇ ਜਾਣਾ, ਇਹ ਨਹੀਂ ਸੀ ਕਿਹਾ ਕਰਦੇ ਕਿ ਮੈਂ ਚੜ੍ਹ ਕੇ ਜਾਵਾਂਗਾ, ਮੈਂ ਸਿੰਘ ਲੈ ਕੇ ਜਾਵਾਂਗਾ। ਬਚਨ ਕਰਿਆ ਕਰਦੇ ਸਨ ਗੁਰੂ ਕਾ ਖਾਲਸਾ ਇਹ ਕਾਰਜ ਕਰੇਗਾ, ਗੁਰੂ ਕਾ ਖਾਲਸਾ ਆਪਣੇ ਆਪ ਨੂੰ ਕਹਿ ਕਰਕੇ ਸਾਧ ਸੰਗਤ ਜੀ ਪ੍ਰਸੰਨ ਹੋਣਾ। ਕਦੇ ਮੈਂ ਸ਼ਬਦ ਆਪਣੀ ਰਸਨਾ 'ਤੇ ਨਹੀਂ ਲਿਆਂਦਾ। ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਨੇ ਨਾ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮਹਿ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਇਸ ਪ੍ਰਕਾਰ ਸਾਧ ਸੰਗਤ ਜੀ ਜਿਹੜੇ ਪਿਆਰ ਵਾਲੇ ਨੇ ਉਹ ਤੂੰ ਹੀ ਤੂੰ ਕਹਿੰਦੇ ਨੇ, ਉਹਨਾਂ ਦੀ ਰਸਨਾ 'ਤੇ ਮੈਂ ਹੰਕਾਰ ਦਾ ਸ਼ਬਦ ਨਹੀਂ ਆਉਂਦਾ। ਅਤੇ ਸਾਹਿਬ ਬਚਨ ਕਰਦੇ ਨੇ ਪਿਆਰ ਵਾਲਿਆਂ ਦੀ ਮਰਿਆਦਾ ਇਹ ਹੈ, ਉਹ ਵਾਹਿਗੁਰੂ ਜੀ ਦੇ ਅੱਗੇ ਆਪਾ ਭਾਵ ਸਮਰਪਿਤ ਕਰ ਦਿੰਦੇ ਨੇ। ਸਮਰਪਣ ਤੋਂ ਬਿਨਾਂ ਪਿਆਰ ਹੋ ਹੀ ਨਹੀਂ ਸਕਦਾ। ਜੇ ਸਾਡਾ ਸਤਿਗੁਰੂ ਜੀ ਦੇ ਨਾਲ ਪਿਆਰ ਨਹੀਂ ਜਾਂ ਘੱਟ ਹੈ, ਉਹਦਾ ਕਾਰਨ ਇਹ ਹੈ ਅਸਾਂ ਨੇ ਆਤਮ ਭਾਵ ਤੋਂ ਸਤਿਗੁਰੂ ਜੀ ਦੇ ਅੱਗੇ ਸਮਰਪਣ ਨਹੀਂ ਕੀਤਾ। ਦਿਲੀ ਪਿਆਰ ਜਿਸ ਨੂੰ ਸਤਿਗੁਰੂ ਕਲਗੀਧਰ ਸਾਹਿਬ ਜੀ ਬਚਨ ਕਰਦੇ ਨੇ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਉਹ ਦਿਲੀ ਮੁਹੱਬਤ ਜਿਹਨੂੰ ਸਤਿਗੁਰੂ ਜੀ ਬਚਨ ਕਰਦੇ ਨੇ, ਜਾਓ ਤਾਂ ਉਹ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਜਿਨ੍ਹਾਂ ਨੇ ਆਤਮ ਭਾਵ ਤੋਂ ਸਮਰਪਣ ਮਨ ਬਾਣੀ ਸਰੀਰ ਕਰਕੇ ਕਰ ਦਿੱਤਾ, ਫਿਰ ਆਪਾਂ ਕੁਰਬਾਨ ਤੇ ਉਹੀ ਹੀ ਕਰਦੇ ਨੇ ਨਾ। ਅਤੇ ਜਿਨ੍ਹਾਂ ਨੇ ਸਮਰਪਣ ਨਹੀਂ ਕੀਤਾ, ਕਹਿੰਦੇ ਮੇਰਾ ਸਰੀਰ ਬਚਣਾ ਚਾਹੀਦਾ, ਮੇਰੀ ਜ਼ਿੰਦਗੀ ਮੇਰੀ ਉਮਰ ਬਚਣੀ ਚਾਹੀਦੀ, ਮੈਂ ਬਚ ਜਾਣਾ ਚਾਹੀਦਾ, ਮੈਂ ਪਰਿਵਾਰ ਪਾਲਣਾ, ਮੈਂ 100 ਕੰਮ ਕਰਨੇ ਨੇ। ਅਤੇ ਜਿਨ੍ਹਾਂ ਨੇ ਸਮਰਪਣ ਕਰ ਦਿੱਤਾ ਉਹ ਕਹਿੰਦੇ ਘਰ ਵੀ ਤੁਹਾਡਾ, ਪਰਿਵਾਰ ਵੀ ਤੁਹਾਡਾ, ਰੱਖਣ ਵਾਲੇ ਵੀ ਤੁਸੀਂ ਅਤੇ ਪਾਲਣ ਵਾਲੇ ਵੀ ਤੁਸੀਂ, ਕਿਉਂਕਿ ਸਮਰਪਣ ਕਰ ਦਿੱਤਾ। ਜਿਨ੍ਹਾਂ ਨੇ ਸਮਰਪਣ ਕਰ ਦਿੱਤਾ, ਚਾਹੇ ਚਮਕੌਰ ਦੀ ਗੜੀ ਹੋਵੇ, ਚਾਹੇ ਵੱਡਾ ਘੱਲੂ ਘਾਰਾ ਹੋਵੇ, ਚਾਹੇ ਛੋਟਾ ਘੱਲੂ ਘਾਰਾ ਹੋਵੇ, ਚਾਹੇ ਤੀਜਾ ਘੱਲੂ ਘਾਰਾ ਜੂਨ 84 ਦਾ ਕਿਉਂ ਨਾ ਹੋਵੇ, ਆਪਾਂ ਤਾਂ ਕੁਰਬਾਨ ਕਰ ਦਿੱਤਾ ਪਰ ਸਤਿਗੁਰੂ ਜੀ ਵੱਲ ਪਿੱਠ ਨਾ ਕੀਤੀ। ਉਹ ਸਦਾ ਬੇਨਤੀਆਂ ਕਰਦੇ ਰਹੇ, ਤਨ ਮਨ ਤੇਰਾ, ਧਨ ਭੀ ਤੇਰਾ, ਤੂੰ ਠਾਕੁਰ ਸਵਾਮੀ ਪ੍ਰਭ ਮੇਰਾ। ਇਹ ਪਿਆਰ ਵਾਲਿਆਂ ਦਾ ਪਿਆਰ ਹੈ। ਪਿਆਰ ਵਿੱਚ ਆ ਕੇ ਆਪਾਂ ਕੁਰਬਾਨ ਕਰ ਦੇਣਾ, ਅਤੇ ਕਦੇ ਇਹ ਨਹੀਂ ਬਚਨ ਕਰਦੇ ਕਿ ਮੈਂ ਆਪਾ ਵਾਰਿਆ, ਬਲਕਿ ਬਚਨ ਕਰਦੇ ਨੇ ਤੇਰਾ ਤੁਝ ਕੋ ਸੌਂਪਤੇ ਕਿਆ ਲੱਗਾ ਮੇਰਾ। ਮਹਾਰਾਜ ਇਹ ਸਰੀਰ 'ਤੇ ਹੈ ਹੀ ਤੁਹਾਡਾ, ਇਹ ਸੀਸ 'ਤੇ ਹੈ ਹੀ ਤੁਹਾਡਾ ਮਹਾਰਾਜ, ਇਹ ਜ਼ਿੰਦਗੀ ਇਹ ਪ੍ਰਾਣ ਸਭ ਕੁਝ ਤੁਹਾਡਾ ਹੀ ਹੈ, ਤੁਹਾਡਾ, ਤੁਹਾਨੂੰ ਸੌਂਪ ਦੇਣਾ ਕੀਤਾ ਮਹਾਰਾਜ, ਇਹ ਭੇਟਾ ਪ੍ਰਵਾਨ ਕਰ ਲਓ। ਬਾਬਾ ਦੀਪ ਸਿੰਘ ਸਾਹਿਬ ਜੀ ਸੀਸ ਦੀ ਭੇਟਾ ਲੈ ਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਚਰਨਾਂ 'ਚ ਪੁੱਜੇ ਨੇ ਨਾ, ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਇਹ ਸੀਸ ਦੀ ਭੇਟਾ ਪ੍ਰਵਾਨ ਕਰੋ। ਸਤਿਗੁਰ ਆਗਿਆ ਸੀਸ ਭੇਟ ਦਿਓ, ਜੇ ਸਤਿਗੁਰ ਸੱਚ ਹੈ ਭਾਵ ਹੈ। ਇਸ ਪ੍ਰਕਾਰ ਭਾਈ ਐਸਾ ਪ੍ਰੇਮ ਉਹਨਾਂ ਦਾ ਆਉਂਦਾ, ਉਹ ਮੈਂ ਸ਼ਬਦ ਨਹੀਂ ਉਚਾਰਦੇ, ਉਹ ਤੇ ਤੂੰ ਹੀ ਦਾ ਜਾਪ ਕਰਦੇ ਨੇ। ਮਹਾਰਾਜ ਆਦਿ ਵਿੱਚ ਵੀ ਆਪ ਸੀ, ਜੁਗਾਦ ਵੀ ਆਪ ਸੀ, ਹੁਣ ਵੀ ਆਪ, ਅੱਗੇ ਵੀ ਆਪ ਹੀ ਹੋਵੋਗੇ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਤਨ ਮਨ ਧਨ ਸਭ ਸਤਿਗੁਰੂ ਜੀ ਨੂੰ ਅਰਪਣ ਕਰਕੇ ਅਤੇ ਫਿਰ ਬਚਨ ਕਰਦੇ ਨੇ, ਨਾ ਮੈਂ ਕੁਛ ਸੀ ਨਾ ਹਾਂ ਤੇ ਕਦੇ ਹੋਵਾਂਗਾ, ਸਭ ਕੁਛ ਆਪ ਹੀ ਆਪ ਹੋ। ਸੋ ਰਸਨਾ ਜਪਤੀ ਤੂੰ ਤੂੰ, ਉਹਨਾਂ ਦੀ ਰਸਨਾ ਸਦਾ ਤੂੰ ਹੀ ਦਾ ਜਾਪ ਕਰਦੀ ਹੈ ਜੀਓ।
1: ਮਾਤ ਗਰਭ ਤੁਮਹੀ ਪ੍ਰਤਪਾਲਕ,
0: ਮਹਾਰਾਜ ਤਿੰਨਾਂ ਦਾ ਨਿਸ਼ਚਾ ਵਾਹਿਗੁਰੂ ਜੀ ਦੇ ਪ੍ਰਥਾ ਇੱਕ ਐਸਾ ਹੁੰਦਾ ਹੈ। ਸਤਿਗੁਰੂ ਜੀ ਬਚਨ ਕਰਦੇ ਨੇ, ਉਹ ਐਵੇਂ ਨਿਸ਼ਚਾ ਕਰਦੇ ਤੇ ਬੇਨਤੀਆਂ ਕਰਦੇ ਨੇ, ਮਹਾਰਾਜ ਜੀ ਮਾਤਾ ਦੇ ਗਰਭ ਦੇ ਵਿੱਚ, ਮਾਤਾ ਦੇ ਉਦਰ ਵਿੱਚ ਤੁਸਾਂ ਨੇ ਹੀ ਸਾਡੀ ਪ੍ਰਤ ਪਾਲਣਾ ਕੀਤੀ ਹੈ ਜੀਓ।
1: ਮ੍ਰਿਤ ਮੰਡਲ ਇੱਕ ਤੂੰ ਹੀ,
0: ਇਹ ਜਿਹੜੀ ਧਰਤੀ ਹੈ, ਇਹ ਜਿਹੜਾ ਜਗਤ ਹੈ, ਇਹ ਜਿਹੜਾ ਸੰਸਾਰ ਹੈ, ਇਹ ਜਿਹੜੀ ਦੁਨੀਆ ਹੈ, ਇਹ ਜਿਹੜਾ ਜੱਗ ਹੈ, ਇਸ ਨੂੰ ਕਿਹਾ ਜਾਂਦਾ ਮ੍ਰਿਤ ਮੰਡਲ। ਮ੍ਰਿਤ ਦਾ ਅਰਥ ਹੁੰਦਾ ਮੌਤ, ਇਹ ਮੌਤ ਦਾ ਮੰਡਲ ਹੈ। ਜਿਹੜਾ ਵੀ ਇੱਥੇ ਆਇਆ ਉਸਦੀ ਮੌਤ ਨਿਸ਼ਚਿਤ ਹੈ। ਹਰ ਇੱਕ ਪ੍ਰਾਣੀ ਮਾਤਰ ਜੋ ਵੀ ਜਨਮ ਲੈ ਕੇ ਆਇਆ ਨਾ, ਜਾਂ ਕਹਿ ਲਈਏ ਸਾਰੀ ਪ੍ਰਾਣੀ, ਮਰਨ ਲਿਖਾਏ ਆਏ ਨਹੀਂ ਰਹਿਣਾ। ਵਾਹਿਗੁਰੂ ਜੀ ਦੇ ਕੋਲ ਆਪਣੀ ਮੌਤ ਦਾ ਦਿਨ ਸਾਰੀ ਲਿਖਾ ਕੇ ਆਏ ਨੇ, ਕਿਸੇ ਨੇ ਸਦਾ ਰਹਿਣਾ ਨਹੀਂ। ਪਹਿਲਾਂ ਪਰਮੇਸ਼ਰ ਜੀ ਨੇ ਮੌਤ ਲਿਖੀ ਅਤੇ ਫਿਰ ਜਨਮ ਦਿੱਤਾ ਹੈ। ਇਸ ਪ੍ਰਕਾਰ ਬਚਨ ਕਰਦੇ ਨੇ, ਮ੍ਰਿਤ ਮੰਡਲ ਬੇਨਤੀਆਂ ਕਰਦੇ ਨੇ ਵਾਹਿਗੁਰੂ ਜੀ, ਇਸ ਮ੍ਰਿਤ ਮੰਡਲ ਮੌਤ ਦੇ ਲੋਕ ਇਸ ਪ੍ਰਿਥਵੀ ਮੰਡਲ ਦੇ ਉੱਪਰ ਵੀ ਆਪ ਜੀ ਹੀ ਸਾਡੇ ਇੱਕ ਰਖਵਾਲੇ ਹੋ ਜੀਓ। ਵਿਸ਼ਰਾਮ ਦੇ ਕਰਕੇ ਹਜ਼ੂਰ ਫੁਰਮਾਉਂਦੇ ਹਨ,
1: ਤੁਮ ਹੈ ਪਿਤਾ ਤੁਮ ਹੀ ਭੁਨ ਮਾਤਾ।
0: ਭਾਈ ਹੋਰ ਪਿਆਰ ਤਿੰਨਾਂ ਦਾ ਸਰਵਣ ਕਰੋ, ਉਹ ਵਾਹਿਗੁਰੂ ਜੀ ਦੇ ਸਨਮੁਖ ਕਹਿੰਦੇ ਨੇ ਵਾਹਿਗੁਰੂ ਜੀ ਆਪ ਹੀ ਸਾਡੇ ਪਿਤਾ ਰੂਪ ਹੋ, ਮਹਾਰਾਜ ਜੀ ਆਪ ਹੀ ਸਾਡੀ ਮਾਤਾ ਰੂਪ ਹੋ। ਮਹਾਰਾਜ ਹਿਤ ਹਿਤ ਕਰਨ ਵਾਲੇ, ਪਿਆਰ ਕਰਨ ਵਾਲੇ ਸਾਡੇ ਸੱਜਣ, ਸਾਡੇ ਮਿੱਤਰ ਵੀ ਤੁਸੀਂ ਹੋ ਤੇ ਸਾਡੇ ਭਰਾ ਵੀ ਤੁਸੀਂ ਹੋ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭ ਨਹੀਂ ਥਾਈ ਤਾ ਭਾਉ ਕਿਹਾ ਕਾੜਾ ਜੀਓ। ਸਾਡੀ ਮਾਤਾ ਵੀ ਤੁਸੀਂ, ਸਾਡੇ ਪਿਤਾ ਵੀ ਤੁਸੀਂ, ਸਾਡੇ ਸੱਜਣ ਵੀ ਤੁਸੀਂ, ਸਾਡੇ ਮਿੱਤਰ ਵੀ ਤੁਸੀਂ, ਸਾਡੇ ਦੋਸਤ ਵੀ ਤੁਸੀਂ, ਸਾਡੇ ਭਰਾ ਵੀ ਤੁਸੀਂ, ਸਾਡੇ ਹਿਤਕਾਰੀ ਵੀ ਤੁਸੀਂ, ਸਾਡੇ ਸੰਬੰਧੀ ਵੀ ਤੁਸੀਂ। ਮਹਾਰਾਜ ਸਭ ਕੁਛ ਆਪ ਹੈ, ਆਪ ਸਭ ਕੁਛ ਸਾਡੇ ਆਪ ਹੀ ਆਪ ਹੋ ਜੀਓ।
1: ਤੁਮ ਪਰਿਵਾਰ ਤੁਮ ਹੈ ਆਧਾਰਾ।
0: ਮਹਾਰਾਜ ਸਾਡੀ ਦਾਦੀ ਦਾਦਾ, ਸਾਡੀ ਨਾਨੀ ਨਾਨਾ, ਸਾਡੇ ਭੂਆ ਫੁੱਫੜ, ਸਾਰਾ ਪਰਿਵਾਰ, ਕੁਟਾਂਬ ਇਤਿਆਦਿਕ ਜੋ ਕੁਝ ਵੀ ਹੈ ਨਾ, ਸਾਰੇ ਸੰਬੰਧੀ ਸਾਡਾ ਤੁਸੀਂ ਹੀ ਤੁਸੀਂ ਹੋ। ਤੁਮ ਹੈ ਆਧਾਰਾ, ਮਨ ਬਾਣੀ ਸਰੀਰ ਕਰਕੇ ਸਾਨੂੰ ਇੱਕ ਆਪ ਜੀਆਂ ਦਾ ਹੀ ਆਸਰਾ ਹੈ ਜੀਓ।
1: ਪ੍ਰਾਣ ਦਾਤਾ।
0: ਮਹਾਰਾਜ ਜੀ ਆਪ ਜੀ ਹੀ ਸਾਡੇ ਪ੍ਰਾਣਾਂ ਦੇ ਦਾਤੇ ਹੋ, ਸਾਨੂੰ ਸਾਹ ਦੇਣ ਵਾਲੇ, ਸਵਾਸ ਦੇਣ ਵਾਲੇ ਆਪ ਹੋ। ਅਸੀਂ ਕੋਈ ਯਤਨ ਨਾ ਥੋੜਾ ਲੈਂਦੇ ਹਾਂ, ਸੁੱਤੇ ਪਏ ਹੁੰਦੇ ਰਾਤਰੀ ਦੇ ਸਮੇਂ, ਆਪਣੇ ਆਪ ਦਾ ਪਤਾ ਨਹੀਂ ਤੇ ਸਾਹਾਂ ਦਾ ਉਸ ਵੇਲੇ ਕਿਸ ਨੂੰ ਗਿਆਨ ਹੈ, ਅਰਥਾਤ ਗਿਆਨ ਨਹੀਂ। ਆਪ ਹੀ ਪ੍ਰਾਣਾਂ ਦੇ ਦਾਤੇ ਹੋ ਨਾ, ਜਾਗਦਿਆਂ, ਸੁੱਤਿਆਂ, ਤੁਰਦਿਆਂ, ਫਿਰ

0: ਰਾਜ ਅਮੁੱਲਕ ਲਾਲ ਵੀ ਸਾਡੇ ਤੁਸੀਂ ਹੋ। ਲਾਲਾ ਲਾਲ ਨਾਮ ਪਿਆਰੇ ਦਾ ਹੈ ਸਾਨੂੰ ਅਤਿਅੰਤ ਪਿਆਰੇ ਤੇ ਮਾਨਕਾ ਦੀ ਨਿਆਈ ਅਮੁੱਲਕ ਹੋ। ਜਾਂ ਇਵੇਂ ਕਹਿ ਲਈਏ ਮਹਾਰਾਜ ਸਾਡਾ ਖਜ਼ਾਨਾ ਵੀ ਤੁਸੀਂ, ਸਾਡਾ ਧਨ ਵੀ ਤੁਸੀਂ, ਸਾਡੇ ਮਾਨਕ ਵੀ ਤੁਸੀਂ ਤੇ ਸਾਡੇ ਲਾਲ ਵੀ ਆਪ ਹੋ ਜੀਓ।
1: ਪਾਰ ਜਾਤ ਗੁਰ ਤੇ ਪਾਏ,
0: ਮਹਾਰਾਜ ਆਪ ਜੀ ਪਾਰ ਜਾਤ ਹੋ, ਅਥਵਾ ਆਪ ਜੀ ਦਾ ਅੰਮ੍ਰਿਤ ਨਾਮ ਪਾਰ ਜਾਤ ਦੀ ਨਿਆਈ ਹੈ। ਜਿਸ ਵੇਲੇ ਸਾਧ ਸੰਗਤ ਜੀ ਦੇਵਤਿਆਂ ਤੇ ਦੈਂਤਾਂ ਨੇ ਖੀਰ ਸਮੁੰਦਰ ਨੂੰ ਰਿੜਕਿਆ ਨਾ, 14 ਰਤਨ ਨਿਕਾਲੇ ਹਨ ਕਰ ਆਵਾਗਾਉਣ ਚ ਲਿਕਿਓਨ, ਉਹਨਾਂ ਵਿੱਚੋਂ 14 ਰਤਨ ਨਿਕਲੇ ਸਨ, ਜਿਨ੍ਹਾਂ ਦੇ ਵਿੱਚ ਇੱਕ ਰਤਨ ਸੀ ਪਾਰ ਜਾਤ। ਪਾਰੀ ਜਾਤ ਸੰਸਕ੍ਰਿਤ ਵਿੱਚ ਬੋਲਦੇ ਨੇ, ਭਾਸ਼ਾ ਦੇ ਵਿੱਚ ਇਸ ਨੂੰ ਪਾਰ ਜਾਤ ਕਿਹਾ ਜਾਂਦਾ। ਇਹ ਪਾਰ ਜਾਤ ਦਰਖਤ ਵੀ ਨਿਕਲਿਆ ਹੈ ਜਿਹੜਾ ਸਵਰਗ ਦੇ ਵਿੱਚ ਲਗਾ

ਬੈਠ ਤੇ ਸਵਰਗ ਦੇ ਵਿੱਚ ਆਪਣੇ ਘਰ ਦੇ ਅੰਦਰ ਤੱਕ ਲੈ ਆਏ ਸਨ ਦੇ ਵਿੱਚੋਂ ਤਾਂ ਸਾਡੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਾਅਦ ਸਾਡਾ ਪਾਰ ਰਾਜਾ ਦੇ ਉਸਤੀ ਲੈ ਆਇਆ ਤਾਂ ਪਾਰ ਗੋਪੀ ਦਾ ਉਤਾਰ ਅਰਥਾਤ ਘਰਵਾਲੀ ਦੇ ਕਹਿਣ ਦੇ ਸਵਰਗ ਤੋਂ ਘਰਵਾਲੀ ਦੇ ਰੱਖਿਆ ਦੇ ਅੰਦਰ ਸੀ ਸਵਰਗ ਵਿੱਚੋਂ ਧਰਤੀ ਇਸ ਦਰਖਤ ਲਈ ਵਡਿਆਈ ਦੇ ਹੱਕ ਦੀ ਹੈ ਖਾਸੀਅਤ ਤੇ ਵਡਿਆਈ ਦੇ ਇਹ ਹੁੰਦੀ ਹੈ ਖਾਸੀਅਤ ਤੇ ਇਹਦੇ ਥੱਲੇ ਖਲੋਕੇ ਜੋ ਵੀ ਅੱਲੇ ਮੰਗ ਲਈ ਉਸੇ ਵੇਲੇ ਮਿਲ ਜਾਂਦਾ ਜੋ ਵੀ ਧਨ ਮੰਗ ਲਈ ਇਹ ਮੇਰੀ ਮੰਗ ਲਈ ਇਹ ਤਾਂ ਗੁਰੂ ਮੰਗ ਮੰਗ ਲਈ ਇਹ ਮੇਰੀ ਮੰਗ ਲਈ ਜੋ ਧਨ ਮੰਗ ਲਈ ਇਹ ਜਿਹੜੀ ਵਸਤੂ ਵੀ ਮੰਗ ਲਈ ਇਹ ਮੰਗ ਲਈ ਇਹ ਜਿਹੜੀ ਵਸਤੂ ਮੁਕਤੀ ਨਹੀਂ ਮਿਲਦੀ ਇਸ ਨਾਲ ਮੁਕਤੀ ਸਾਰੇ ਜਿਹੜੇ ਪਦਾਰਥ ਦੇ ਉਸ ਮਿਲ ਜਾਂਦੇ ਨੇ

0: ਮੁਕਤੀ, ਸਜੁਜ ਮੁਕਤੀ, ਕੇਵਲ ਮੁਕਤੀ, ਵਿਦੇਹ ਮੁਕਤੀ, ਸਾਰੀਆਂ ਮੁਕਤੀਆਂ ਦੇ ਵੀ ਦਾਤਾ ਤੇ ਸਾਰੇ ਪਦਾਰਥਾਂ ਦੇ ਦਾਤਾ, ਸਾਡੇ ਪਾਰ ਜਾਤ ਵੀ ਤੁਸੀਂ ਹੋ।
1: ਪਾਰ ਤੁਮ ਹੈ ਪਾਰ ਜਾਤ ਗੁਰ ਤੇ ਪਾਏ।
0: ਮਹਾਰਾਜ ਪਾਰ ਜਾਤ ਜੀਓ, ਆਪ ਜੀ ਦਾ ਜੋ ਅੰਮ੍ਰਿਤ ਨਾਮ ਪਾਰ ਜਾਤ ਰੂਪ ਹੈ ਨਾ, ਇਹ ਪੂਰਿਆ ਗੁਰਾਂ ਤੋਂ ਅਸਾਂ ਨੇ ਅੰਮ੍ਰਿਤ ਨਾਮ ਪਾਇਆ ਹੈ। ਸਤਿਗੁਰੂ ਜੀ ਤੋਂ ਬਿਨਾਂ ਨਾਮ ਨਹੀਂ ਮਿਲਦਾ। ਸਤਿਗੁਰ ਪੂਰੈ ਨਾਮ ਦੀਆ, ਅਨੰਤ ਮੰਗਲ ਕਲਿਆਣ ਸਦਾ ਸੁਖ, ਕਾਰਜ ਸਗਲਾ ਰਾਸ ਦੀਆ। ਸਤਿਗੁਰ ਸਿੱਖ ਕਹੋ ਨਾਮ ਧਨ ਦੇ, ਤੇ ਜਿਹੜੇ ਨਾਮ ਦੇਣ ਦਾ ਵਿਖਾਵਾ ਪਖੰਡ ਕਰਦੇ ਨੇ ਫਿਰ ਲੁਕਾ ਕੇ ਦਿੰਦੇ ਨੇ ਜੀ। ਇਹ 3 ਸ਼ਬਦੀ 5 ਸ਼ਬਦੀ ਜਾਪ ਕਿਸੇ ਨੂੰ ਨਾ ਦੱਸ ਦਿਓ, ਜੇ ਦੱਸ ਦਿੱਤਾ ਤੇ ਕਮਾਈ ਅੱਗੇ ਚਲੀ ਜਾਵੇਗੀ। ਉਹ ਝੂਠੇ ਗੁਰੂ ਨੇ ਤੇ ਝੂਠੇ ਪਖੰਡ ਕਰਦੇ ਨੇ, ਜਿਨ੍ਹਾਂ ਦੇ ਲੜ ਲੱਗ ਕੇ ਕਦੇ ਮੁਕਤ ਨਹੀਂ ਹੋਇਆ ਜਾਂਦਾ। ਕਾਚੇ ਗੁਰ ਤੇ ਮੁਕਤ ਨਾ ਹੁਆ, ਪੂਰਿਆਂ ਸਤਿਗੁਰਾਂ ਦੀ ਵਡਿਆਈ ਹੈ। ਬਚਨ ਕਰਦੇ ਨੇ, ਆਪ ਜਪਹੋ ਅਵਰਹ ਨਾਮ ਜਪਾਵਹੋ, ਸੁਨਤ ਕਹਿਤ ਰਹਿਤ ਗਤ ਪਾਵਹੋ। ਆਪ ਨਾਮ ਜਪੋ, ਦੂਜਿਆਂ ਨੂੰ ਜਪਾਓ, ਸੋਭਾ ਕਹਿੰਦਿਆਂ ਵਡਿਆਈ ਕਰਦਿਆਂ ਦੂਜਿਆਂ ਨੂੰ ਸੁਣਾਉਂਦਿਆਂ ਵਿਕਾਰਾਂ ਤੋਂ ਰਹਿਤ ਹੋ ਜਾਵੋਗੇ ਤੇ ਮੁਕਤੀ ਪਾ ਲਵੋਗੇ। ਤੇ ਅੱਧੇ ਅਧੂਰੇ ਕਹਿੰਦੇ ਕਿਸੇ ਨੂੰ ਦੱਸਿਓ ਹੀ ਨਾ ਕਿ ਜਾਪ ਕਰਦੇ ਕੀ ਹੋ, ਜਿਹੜਾ ਦੱਸੇਗਾ ਨਹੀਂ ਕਿਸੇ ਨੂੰ ਜਪਾ ਨਹੀਂ ਸਕਦਾ। ਇਹ ਭਾਈ ਉਹਨਾਂ ਦੇ ਅਧੂਰੇਪਣ ਦੀਆਂ ਨਿਸ਼ਾਨੀਆਂ ਨੇ। ਸਤਿਗੁਰੂ ਜੀ ਬਚਨ ਕਰਦੇ ਨੇ, ਤੁਮ ਇਹ ਪਾਰ ਜਾਤ ਗੁਰ ਤੇ ਪਾਏ। ਪਾਰ ਜਾਤ ਪਰਮੇਸ਼ਰ ਜੀ, ਤੁਹਾਡੀ ਪ੍ਰਾਪਤੀ ਸਤਿਗੁਰਾਂ ਦੇ ਉਪਦੇਸ਼ ਦੁਆਰਾ ਹੁੰਦੀ ਏ। ਆਪ ਜੀ ਦਾ ਅੰਮ੍ਰਿਤ ਨਾਮ ਪਾਰ ਜਾਤ ਹੈ ਪਰਮੇਸ਼ਰ ਜੀ, ਜੋ ਅੰਮ੍ਰਿਤ ਨਾਮ ਪਾਰ ਜਾਤ ਨਾਮ ਪੂਰਿਆਂ ਸਤਿਗੁਰਾਂ ਤੋਂ ਪਾਈ ਦਾ ਹੈ।
1: ਨਾਨਕ ਭਾਏ ਨਿਹਾਲਾ।
0: ਸਤਿਗੁਰੂ ਅਰਜਨ ਦੇਵ ਸਾਹਿਬ ਜੀ ਬਚਨ ਕਰਦੇ ਨੇ, ਭਾਈ ਜਿਨ੍ਹਾਂ ਨੇ ਪੂਰਿਆਂ ਗੁਰਾਂ ਤੋਂ ਅੰਮ੍ਰਿਤ ਨਾਮ ਪਾ ਲਿਆ ਨਾ, ਉਹ ਨਿਹਾਲਾ ਨਿਹਾਲ ਹੋਏ ਨੇ। ਨਿਹਾਲ ਦਾ ਆਖਰੀ ਅਰਥ ਹੈ ਦੁੱਖਾਂ ਤੋਂ ਰਹਿਤ ਹੋਣਾ, ਮਾਇਆ ਦੇ ਬੰਧਨਾਂ ਤੋਂ, ਵਿਕਾਰਾਂ ਦੇ ਦੁੱਖਾਂ ਤੋਂ, ਆਦੀਆਂ ਵਿਆਦੀਆਂ ਉਪਾਧੀਆਂ ਤੋਂ, ਤ੍ਰੈਗੁਣ ਆਤਮਿਕ ਮਾਇਆ ਰਜੋ ਗੁਣ ਸਤੋ ਗੁਣ ਤਮੋ ਗੁਣ ਤੋਂ, ਨਰਕਾਂ ਦੇ ਬੰਧਨਾਂ ਤੋਂ, 84 ਲੱਖ ਜੂਨੀਆਂ ਤੋਂ ਮੁਕਤ ਹੋ ਜਾਣਾ, ਤੇ ਇਸ ਨੂੰ ਕਿਹਾ ਜਾਂਦਾ ਨਿਹਾਲ। ਮਹਾਰਾਜ ਜਿਨ੍ਹਾਂ ਨੇ ਅੰਮ੍ਰਿਤ ਨਾਮ ਆਪ ਜੀਆਂ ਦਾ ਪਾਰ ਜਾਤ ਦੀ ਨਿਆਈ ਪੂਰਿਆਂ ਗੁਰਾਂ ਤੋਂ ਪਾਇਆ, ਉਹ ਲੋਕ ਪਰਲੋਕ ਦੇ ਦੁੱਖਾਂ ਤੋਂ ਛੁੱਟ ਗਏ, ਨਿਹਾਲ ਨਿਹਾਲ ਨਿਹਾਲ ਹੋਏ ਨੇ। ਨਾਨਕ ਨਦਰੀ ਨਦਰ ਨਿਹਾਲ ਤਿਨਾਂ ਨੇ ਅਵਸਥਾ ਪਾਈ ਹੈ ਜੀਓ।
1: ਸਾਰਗ ਮਹੱਲਾ ਪੰਜਵਾ।
0: ਪ੍ਰਮਾਣ ਪੁਰਖ ਪੰਚਮ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਬਚਨਾਂ ਦੇ ਨਾਲ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ।
1: ਜਾਹੂ ਕਾਹੂ ਆਪਣੋ ਹੀ ਚਿਤ ਆਵਾ।
0: ਮਹਾਰਾਜ ਸਾਹਿਬ ਜੀ, ਆਪ ਜੀਆਂ ਦਾ ਅੰਮ੍ਰਿਤ ਨਾਮ ਦੇ ਨਾਲ ਕਿੰਨਾ ਕੁ ਪਿਆਰ ਹੈ, ਕਿਉਂਕਿ ਸਾਡਾ ਜਿਹੜਾ ਮਨ ਹੈ ਨਾ, ਨਾਮ ਦੇ ਵਿੱਚ ਲਾਉਣ ਦਾ, ਟਿਕਾਉਣ ਦਾ, ਜਪਣ ਦਾ ਯਤਨ ਕਰੀਏ, ਨਾ ਲੱਗਦਾ, ਨਾ ਟਿਕਦਾ, ਨਾ ਜਪਦਾ ਹੈ। ਇਹ ਦੁਨੀਆਂ ਵੱਲ, ਪਦਾਰਥਨ ਪ੍ਰਸਤੀ ਵੱਲ, ਖਾਣ ਭੋਗਣ ਦੇ ਪਦਾਰਥਾਂ ਵੱਲ ਦੌੜ ਦੌੜ ਕੇ ਜਾਂਦਾ। ਆਪ ਜੀ ਕਿਸੇ ਪਦਾਰਥ ਦੀ ਇੱਛਾ ਨਹੀਂ ਕਰਦੇ। ਦੁਸ਼ਾਲੇ ਆਉਂਦੇ ਨੇ, ਬਸਤਰ ਆਉਂਦੇ ਨੇ, ਜ਼ਰੀਦਾਰ ਬਸਤਰ ਆਉਂਦੇ ਨੇ, ਖੀਨ ਖਾਬ ਦੇ ਥਾਨ ਆਉਂਦੇ ਨੇ, ਇੱਥੇ ਪਸ਼ਮ ਪਸ਼ਮੀਨੇ ਦੇ ਥਾਨ ਆਉਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕੀਮਤੀ ਬਸਤਰ ਆਉਂਦੇ ਨੇ, ਮੁੱਲਕ ਭੇਟਾਵਾਂ ਆਉਂਦੀਆਂ ਨੇ, ਇੱਥੇ ਦਮੜੇ ਚੜ੍ਹਦੇ ਨੇ, ਰਜਤ ਭਨ ਚੜ੍ਹਦੇ ਨੇ, ਚਾਂਦੀ ਆਉਂਦੀ ਏ, ਸੋਨਾ ਆਉਂਦਾ ਏ, ਕੰਗਣ ਆਉਂਦੇ ਨੇ, ਜਡਾਊ ਗਹਿਣੇ ਆਉਂਦੇ ਨੇ, ਸੋਨਾ ਆਉਂਦਾ। ਮਹਾਰਾਜ ਹੀਰੇ ਮੋਤੀਆਂ ਤੱਕ ਨੂੰ ਹੱਥ ਨਹੀਂ ਲਾਉਂਦੇ। ਆਪ ਜੀਆਂ ਦਾ ਕਿੰਨਾ ਕੁ ਪਿਆਰ ਵਾਹਿਗੁਰੂ ਜੀ ਦੇ ਨਾਲ ਹੈ, ਕਿਰਪਾਲਤਾ ਕਰਕੇ ਆਪਣੇ ਚਿੱਤ ਦਾ ਮਨ ਦਾ ਪਿਆਰ ਦੱਸੋ ਜੀ। ਤੇ ਹਜ਼ੂਰ ਫਰਮਾਉਂਦੇ ਨੇ, ਜਾਹੂ ਕਾਹੂ ਜਿੱਥੇ ਕਿੱਥੇ ਆਪਣੋ ਹੀ ਚਿੱਤ ਆਵੈ। ਸਾਨੂੰ ਸਾਡੇ ਆਪਣੇ ਪਰਮ ਪਿਤਾ ਪਰਮੇਸ਼ਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਹੀ ਚਿੱਤ ਦੇ ਵਿੱਚ ਸਦਾ ਯਾਦ ਆਉਂਦੇ ਹਨ।
1: ਕਾਹੂ ਪੋਚੇ ਰੋਹੋ
0: ਹੁੰਦਾ ਹੈ,
1: ਗੁਰ ਹੀ ਪਹਿ ਜਾਵੈ।
0: ਉਹ ਸੇਵਕ ਆਪਣੇ ਮਾਲਕ ਕੋਲ ਹੀ ਜਾਂਦਾ ਨਾ। ਸਾਧ ਸੰਗਤ ਜਿਹੜਾ ਸਿਪਾਹੀ ਆਪਣੇ ਰਾਜੇ ਕੋਲ ਹੀ ਜਾਂਦਾ ਨਾ, ਜਿਹੜਾ ਭਗਤ ਆਪਣੇ ਪਰਮੇਸ਼ਰ ਕੋਲ ਹੀ ਜਾਂਦਾ ਨਾ। ਹਜ਼ੂਰ ਬਚਨ ਕਰਦੇ ਨੇ, ਜੋ ਸ੍ਰਿਸ਼ਟੀ ਦੇ ਕਰਤਾ ਭਰਤਾ ਹਰਤਾ ਪਰਮੇਸ਼ਰ ਠਾਕੁਰ ਜੀ ਨੇ ਨਾ, ਇਸ ਕਰਕੇ ਅਸੀਂ ਠਾਕੁਰ ਜੀ ਦੇ ਦਾਸ ਹੋ ਰਹੇ ਹਾਂ। ਸਾਡਾ ਮਨ ਠਾਕੁਰ ਜੀ ਦੇ ਕੋਲ ਹੀ ਮੁੜ ਮੁੜ ਕੇ ਜਾਂਦਾ ਹੈ, ਹੋਰ ਕਿਸੇ ਪਾਸੇ ਜਾਂਦਾ ਹੀ ਨਹੀਂ। ਬੱਚੇ ਨੂੰ ਸਾਧ ਸੰਗਤ ਜੀ 100 ਜਣੇ ਖਲੋ ਜਾਣ, ਆਪਣੇ ਵੱਲ ਪ੍ਰੇਰ ਪ੍ਰੇਰ ਕੇ ਸੱਦਦੇ ਹੋਣ, ਪਰ ਇੱਕ ਪਾਸੇ ਮਾਂ ਖਲੋਤੀ ਹੋਵੇ ਨਾ, ਬੱਚਾ 100 ਜਣਿਆਂ ਨੂੰ ਛੱਡ ਕੇ ਤੇ ਦੌੜ ਕੇ ਮਾਂ ਦੇ ਗਲ ਨੂੰ ਜਾ ਕੇ ਚੰਬੜਦਾ ਹੈ। ਇਸੇ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਨੇ, ਸਾਡਾ ਜਿਹੜਾ ਮਨ ਹੈ ਇਹ ਮੁੜ ਮੁੜ ਕੇ ਪਰਮੇਸ਼ਰ ਵੱਲ ਹੀ ਜਾਂਦਾ, ਕਿਸੇ ਦੂਜੀ ਤਰਫ ਜਾਂਦਾ ਹੀ ਨਹੀਂ ਹੈ ਜੀਓ। ਵਿਸ਼ਰਾਮ ਦੇ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ,
1: ਆਪਣੇ ਪਹਿ ਦੁੱਖ ਆਪਣੇ ਪਹਿ ਸੁਖਾ।
0: ਇਹ ਦੁਨਿਆਵੀ ਵਿਧਾਨ ਹੈ, ਜਿਹੜਾ ਕੋਈ ਕਿਸੇ ਨੂੰ ਆਪਣਾ ਮੰਨਦਾ ਨਾ, ਆਪਣੇ ਨੂੰ ਜਾ ਕੇ ਆਪਣਾ ਦੁੱਖ ਦੱਸਦਾ ਤੇ ਆਪਣੇ ਦੇ ਨਾਲ ਜਾ ਕੇ ਸੁੱਖ ਸਾਂਝਾ ਕਰਦਾ।

0: ਤੇ ਆਪਣੇ ਮਨ ਦੀ ਹਾਲਤ ਕਿਸੇ ਆਪਣੇ ਦੇ ਨਾਲ ਸ਼ੇਅਰ ਕਰਦਾ, ਸਾਂਝੀ ਕਰਦਾ। ਅੱਜ ਮੇਰੇ ਮਨ ਦੀ ਆਹ ਹਾਲਤ ਹੈ, ਅੱਜ ਮੇਰਾ ਮਨ ਬੜਾ ਦੁਖੀ ਹੈ। ਜਾਂ ਜਾ ਕੇ ਕਹਿੰਦਾ ਅੱਜ ਮੇਰਾ ਮਨ ਬੜਾ ਸੁਖੀ ਹੈ, ਪੁੱਤ ਦਾ ਰਿਜ਼ਲਟ ਆਇਆ, ਪੁੱਤਰ ਨੇ ਟੌਪ ਕੀਤਾ, ਪੁੱਤਰ ਨੂੰ ਨੌਕਰੀ ਮਿਲ ਗਈ ਹੈ, ਤਰੱਕੀ ਹੋ ਗਈ ਹੈ, ਜਾਂ ਕੋਠੀ ਖਰੀਦ ਲਈਏ, ਗੱਡੀ ਨਵੀਂ ਲਿਆਂਦੀ ਹੈ, ਅੱਜ ਮਨ ਬੜਾ ਖੁਸ਼ ਹੈ। ਮਨ ਦੀ ਬਿਰਥਾ, ਮਨ ਦੀ ਹਾਲਤ ਕਿਸੇ ਆਪਣੇ ਨੂੰ ਜਾ ਕੇ ਕਹਿੰਦਾ ਨਾ ਕੋਈ। ਇਸੇ ਪ੍ਰਕਾਰ ਇਸੇ ਪ੍ਰਕਾਰ ਦੁੱਖ ਦਾ ਸਮਾਂ ਆ ਜਾਵੇ ਤੇ ਤਿਸ ਨੂੰ ਹੀ ਕਹਿੰਦੇ ਆ ਸਾਹਿਬ ਸਤਿਗੁਰੂ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਲਕ ਰੂਪ ਵਿੱਚ ਨੇ ਨਾ, ਤਨ ਦੇ ਉੱਪਰ ਵੱਡਾ ਭਾਰੀ ਤਾਪ ਚੜ ਆਇਆ ਹੈ, ਸੀਤਲਾ ਦਾ ਰੋਗ ਹੋਇਆ, ਗੁਰਸਿੱਖ ਚਿੰਤਤ ਹੋਏ ਨੇ ਮਹਾਰਾਜ ਸਾਹਿਬਜ਼ਾਦਾ ਜੀ ਦੇ ਵਾਸਤੇ ਕੋਈ ਯਤਨ ਕਰੀਏ ਦੇ ਸਨਮੁਖ। ਕਿੰਨੇ ਹੀ ਸ਼ਬਦ ਸਤਿਗੁਰੂ ਜੀ ਨੇ ਬੇਨਤੀ ਦੇ ਉਚਾਰੇ ਨੇ, ਸੀਤਲਾ ਤੇ ਰੱਖਿਆ ਬਿਹਾਰੀ, ਇਸ ਪ੍ਰਕਾਰ ਬਚਨ ਉਚਾਰਨਾ ਕੀਤੇ। ਸੋ ਜਿਸ ਵੇਲੇ ਨੇਤਰ ਬੰਦ ਹੋ ਗਏ, ਚਿਹਰਾ ਸੁੱਜ ਗਿਆ, ਤਿਸ ਵੇਲੇ ਵੀ ਬਚਨ ਕਰਨਾ ਕੀਤੇ, ਨੇਤਰ ਪ੍ਰਗਾਸ ਕੀਆ ਗੁਰਦੇਵ, ਗੁਰਦੇਵ ਪਰਮੇਸ਼ਰ ਜੀ ਨੇ ਕਿਰਪਾ ਕੀਤੀ, ਹੁਣ ਨੇਤਰ ਖੁੱਲ੍ਹ ਗਏ ਨੇ। ਇਸ ਪ੍ਰਕਾਰ ਕਿਸੇ ਸੰਬੰਧੀ ਦੇ ਤਨ ਦੇ ਉੱਪਰ, ਮੈਂਬਰ ਜੀ ਦੇ ਉੱਪਰ ਦੁੱਖ ਬਣ ਆਵੇ ਤਾਂ ਵੀ ਪਰਮੇਸ਼ਰ ਜੀ ਨੂੰ ਹੀ ਕਹਿੰਦੇ ਹਾਂ ਆਪਣੇ ਪਹਿ ਸੁਖਾ। ਆਪਣੇ ਪਰਮੇਸ਼ਰ ਜੀ ਤੋਂ ਹੀ ਸੁੱਖਾਂ ਦੀ ਦਾਤ ਮੰਗਦੇ ਹਾਂ ਤੇ ਸੁੱਖ ਸਰੂਪ ਪਰਮੇਸ਼ਰ ਜੀ ਨੂੰ ਹੀ ਆਪਣੇ ਕਰਕੇ ਜਾਣਿਆ ਹੈ।
1: ਆਪਣੇ ਹੀ ਪਹਿ ਬਿਰਥਾ,
0: ਭਾਈ ਆਪਣੇ ਪਰਮੇਸ਼ਰ ਜੀ ਦੇ ਕੋਲ ਹੀ ਆਪਣੇ ਮਨ ਦੀ ਦਸ਼ਾ, ਮਨ ਦੀ ਹਾਲਤ, ਮਨ ਦੀ ਵੇਦਨਾ ਕਥਨ ਕਰਦੇ ਹਾਂ।
1: ਆਪਣੇ ਪਹਿ ਮਾਨ,
0: ਆਪਣੇ ਪਰਮੇਸ਼ਰ ਜੀ ਦੇ ਉੱਪਰ ਹੀ ਸਾਨੂੰ ਮਾਣ ਹੈ। ਤੁਧ ਉੱਪਰ ਮੇਰਾ ਹੈ ਮਾਣ, ਤੂੰ ਹੈ ਮੇਰਾ ਤਾਣਾ ਰਾਮ। ਇਸ ਪ੍ਰਕਾਰ ਤਨ ਦਾ ਤਾਣ ਤੇ ਮਨ ਦਾ ਮਾਣ ਪਰਮੇਸ਼ਰ ਹੀ ਹੈ। ਮਾਣ ਕਰੋ ਤੁਧ ਉੱਪਰੇ ਮੇਰੇ ਪ੍ਰੀਤਮ ਪਿਆਰੇ, ਪਰਮੇਸ਼ਰ ਜੀ ਦੇ ਉੱਪਰ ਹੀ ਸਾਡਾ ਮਾਣ ਹੈ। ਆਪਣੇ ਪਹਿ ਤਾਨਾ, ਇਸ ਪ੍ਰਕਾਰ ਸਾਡਾ ਤਾਣ ਵੀ ਪੂਰੇ ਸਤਿਗੁਰੂ ਜੀ ਨੇ। ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹੈ ਹੀ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ ਹਨ ਜੀਓ। ਤੇ ਸਾਧ ਸੰਗਤ ਜੀ, ਕੁਛ ਅਰਥਾ ਧਨ ਪ੍ਰਾਪਤ ਕਰਨਾ ਹੋਵੇ ਤਾਂ ਵੀ ਆਪਣੇ ਪਰਮੇਸ਼ਰ ਜੀ ਨੂੰ, ਆਪਣੇ ਮਾਲਕ ਨੂੰ ਹੀ ਕਹਿਣਾ ਕਰੀਏ। ਬੱਚਾ ਜੋ ਕੁਛ ਵੀ ਮੰਗਣਾ ਹੋਵੇ ਆਪਣੇ ਮਾਤਾ ਪਿਤਾ ਤੋਂ ਹੀ ਮੰਗਦਾ ਨਾ, ਤੇ ਸਿੱਖ ਨੇ ਜੋ ਵੀ ਮੰਗਣਾ ਆਪਣੇ ਸਤਿਗੁਰੂ ਜੀ ਤੋਂ ਹੀ ਮੰਗਣਾ ਹੈ, ਕਿਸੇ ਦੇਵੀ ਦੇਵਤੇ ਤੋਂ ਨਹੀਂ। ਮਾਣ ਮੰਗੋ, ਤਾਣ ਮੰਗੋ, ਧਨ ਲਖਮੀ ਸੁਤ ਦੇਹ। ਇਸ ਪ੍ਰਕਾਰ ਆਪਣੇ ਸਵਾਮੀ ਮਾਲਕ ਵਾਹਿਗੁਰੂ ਜੀ ਦੇ ਪਾਸੋਂ ਹੀ ਅਰਥਾਂ ਪਦਾਰਥਾਂ ਦੀ ਮੰਗ ਕਰਨਾ ਕਰੀਏ ਲੋੜ ਪੈਣ ਤੇ।
1: ਇਨਹੀ ਰਾਜ ਜੋ ਬਨ ਤਨ ਮਿਲਖਾ,
0: ਮਹਾਰਾਜ ਸੱਚੇ ਪਾਤਸ਼ਾਹ ਜੀ, ਦੁਨੀਆਂ ਦੀ ਬਿਰਤੀ ਤਾਂ ਕੁਛ ਹੋਰ ਤਰ੍ਹਾਂ ਦੀ ਹੈ, ਤੇ ਸਤਿਗੁਰੂ ਜੀ ਹੁਣ ਉਹਨਾਂ ਦੇ ਪ੍ਰਥਾਏ ਕਥਨ ਕਰਦੇ ਨੇ। ਭਾਈ ਕਿਨਹੀ ਰਾਜ, ਕਿਸੇ ਨੇ ਰਾਜ ਦੇ ਉੱਪਰ ਟੇਕ ਰੱਖੀ, ਮੈਂ MP ਬਣ ਜਾਵਾਂ, MLA ਬਣ ਜਾਵਾਂ, ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣ ਜਾਵਾਂ, ਮੈਨੂੰ ਰਾਜ ਮਿਲ ਜਾਵੇ। ਕਿਸੇ ਨੇ ਰਾਜ ਦੀ ਇੱਛਾ ਕੀਤੀ, ਯੌਵਨ, ਕਿਸੇ ਨੇ ਯੌਵਨ ਮੰਗਿਆ, ਜਵਾਨੀ ਮੰਗੀ। ਸਾਧ ਸੰਗਤ ਜੀ, ਅੱਜ ਯੌਵਨ ਨੂੰ ਬਰਕਰਾਰ ਰੱਖਣ ਵਾਸਤੇ ਸਭ ਤੋਂ ਵੱਧ ਖਰਚਾ ਕੀਤਾ ਜਾਂਦਾ। 5-5 ਹਜ਼ਾਰ, 10-10 ਹਜ਼ਾਰ ਤੇ 20-20 ਹਜ਼ਾਰ ਪਾਰਲਰ ਤੇ ਜਾ ਕੇ ਵਿਸ਼ੇਸ਼ ਕਰਕੇ ਬੀਬੀਆਂ ਇੱਕ ਟਾਈਮ ਹੀ ਦੇ ਆਉਂਦੀਆਂ ਨੇ। ਯੌਵਨ ਨਿਖਰਨਾ ਚਾਹੀਦਾ, ਚਿਹਰੇ ਤੇ ਫੇਸ ਤੇ ਗਲੋ ਹੋਣਾ ਚਾਹੀਦਾ, ਮੇਰੀ ਜਵਾਨੀ ਉੱਭਰ ਕੇ ਦਿਸੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਲੋਕਾਂ ਦਾ ਮੋਹ ਤੇ ਯੌਵਨ ਦੇ ਨਾਲ ਲੱਗਾ ਹੋਇਆ। ਇਸੇ ਪ੍ਰਕਾਰ ਧਨ, ਕਿਸੇ ਦੇ ਮਨ ਵਿੱਚ ਧਨ ਪਿਆਰਾ, ਮਿਲਖਾ, ਜਗੀਰਾਂ ਦੇ ਨਾਲ ਕਿਸੇ ਦਾ ਪਿਆਰ ਹੈ।
1: ਬਾਪ ਮਹਤਾਰੀ,
0: ਤੇ ਕਿਸੇ ਨੇ ਇਸ ਪ੍ਰਕਾਰ ਬਾਪ ਤੇ ਟੇਕ ਰੱਖੀ, ਮੇਰਾ ਬਾਪੂ ਸਾਈਨ ਕਰੇਗਾ, ਦਸਤਖਤ ਕਰ ਦੇਗਾ, ਅੰਗੂਠਾ ਲਾ ਦੇਗਾ ਤੇ ਮਾਲਕੀ ਮੇਰੀ ਹੋ ਜਾਵੇਗੀ, ਬਾਪੂ ਦੀ ਜਾਇਦਾਦ ਮੈਨੂੰ ਮਿਲ ਜਾਵੇਗੀ। ਕਿਸੇ ਨੇ ਮਹਤਾਰੀ ਆਪਣੀ ਮਾਤਾ ਦੇ ਉੱਪਰ ਆਪਣੀ ਟੇਕ ਰੱਖੀ। ਇਸੇ ਪ੍ਰਕਾਰ
1: ਰਾਜ ਜੋ ਬਨ ਤਨ ਮਿਲਖਾ।
0: ਸੋ ਭਾਈ, ਅਸੀਂ ਕਿਨਹੀ ਜਿਵੇਂ ਲੋਕ ਵਿਚਾਰਾਂ ਕਰਦੇ ਨੇ ਕਿ ਸਾਨੂੰ ਇਹਨਾਂ ਤੋਂ ਸੁੱਖ ਮਿਲੇ, ਇਵੇਂ ਨਹੀਂ। ਸਾਡਾ ਤੇ ਰਾਜ ਵੀ ਪਰਮੇਸ਼ਰ ਹੈ, ਸਾਡਾ ਤਾਂ ਜੋਬਨ, ਸਾਡੀ ਜਵਾਨੀ ਵੀ ਪਰਮੇਸ਼ਰ ਹੈ। ਅਰਥਾਤ ਬਾਬਾ ਫਰੀਦ ਸਾਹਿਬ ਜੀ ਬਚਨ ਕਰਦੇ ਨੇ ਨਾ, ਫਰੀਦਾ ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ। ਫਰੀਦਾ ਕਿਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਪ੍ਰੀਤ ਤੋਂ ਬਿਨਾਂ ਜੋਬਨ ਸੁੱਕ ਗਏ ਨੇ, ਸੜ ਗਏ ਨੇ। ਜਿਹੜੇ ਮੂੰਹ ਨੂੰ ਸਜਾਉਣ ਵਾਸਤੇ 20-20 ਹਜ਼ਾਰ ਪਾਰਲਰਾਂ 'ਤੇ ਇੱਕ ਵਾਰ ਖਰਚ ਕੀਤਾ ਜਾਂਦਾ ਨਾ, ਬੁਢਾਪਾ ਆ ਜਾਂਦਾ ਅਤੇ ਉਹ ਮੂੰਹ ਝੁਰੜੀਆਂ ਵਾਲਾ ਸੁੱਕੀ ਮੂਲੀ ਵਰਗਾ ਹੋ ਜਾਂਦਾ, ਫਿਰ ਨਾ ਕੋਈ ਉੱਥੇ ਪਾਰਲਰ ਕੰਮ ਆਉਂਦਾ ਅਤੇ ਨਾ ਪਾਰਲਰਾਂ ਵਾਲੇ ਕੰਮ ਆਉਂਦੇ ਨੇ, ਨਾ ਉੱਥੇ ਬਿਊਟੀ ਪ੍ਰੋਡਕਟ ਕੰਮ ਆਉਂਦੇ ਨੇ। ਉੱਥੇ ਕਿਸੇ ਵਸਤੂ ਦੀ ਫਿਰ ਸਾਧ ਸੰਗਤ ਜੀ ਵਰਤੋਂ ਕਰਨੇ ਦੇ ਨਾਲ ਫਿਰ ਜੋਬਨ ਨਹੀਂ।

0: ਆਉਂਦਾ, ਜਦੋਂ ਟਲ ਗਿਆ ਸੋ ਟਲ ਗਿਆ। ਸਾਹਿਬ ਜੀ ਬਚਨ ਕਰਨਾ ਕਰਦੇ ਨੇ ਇਸ ਪ੍ਰਕਾਰ ਸਾਡਾ ਜੋਬਨ, ਸਾਡੀ ਜਵਾਨੀ, ਸਾਡਾ ਬਲ, ਸਾਡਾ ਤਾਣ, ਸਾਡਾ ਰਾਜ ਪਰਮੇਸ਼ਰ ਹੀ ਹੈ, ਸਾਡਾ ਧਨ ਵੀ ਪਰਮੇਸ਼ਰ ਜੀ ਦਾ ਨਾਮ ਹੈ, ਮਿਲਖਾ ਨਾਮ ਜਗੀਰ ਦਾ, ਸਾਡੀਆਂ ਜਗੀਰਾਂ ਵੀ ਪਰਮੇਸ਼ਰ ਜੀ ਦਾ ਨਾਮ ਹੈ।
1: ਬਾਪ ਮਹਤਾਰੀ,
0: ਕਿਸੇ ਨੇ ਆਪਣੀ ਮਾਤਾ ਨੂੰ ਆਸਰਾ ਤੱਕਿਆ, ਕਿਸੇ ਨੇ ਪਿਤਾ ਨੂੰ, ਪਰ ਸਾਡੀ ਤੇ ਮਾਤਾ ਵੀ ਪਰਮੇਸ਼ਰ ਤੇ ਪਿਤਾ ਵੀ ਪਰਮੇਸ਼ਰ
1: ਹੈ।
0: ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਗੁਰਸਿੱਖ ਪਿਆਰਿਓ, ਅਸਾਂ ਨੇ ਸਾਰੇ ਥੋਕ, ਥੋਕ ਨਾਮ ਹੈ ਪਦਾਰਥਾਂ ਦਾ, ਸਾਰੇ ਪਦਾਰਥ ਆਪਣੇ ਪਰਮੇਸ਼ਰ ਵਾਹਿਗੁਰੂ ਜੀ ਤੋਂ ਹੀ ਪ੍ਰਾਪਤ ਕੀਤੇ ਹਨ।
1: ਆਸ ਹਮਾਰੀ,
0: ਤੇ ਸਾਡੀ ਜਿਹੜੀ ਆਸ ਸੀ ਨਾ, ਪਿਤਾ ਸਤਿਗੁਰੂ ਜੀ ਨੇ ਆਗਿਆ ਕੀਤੀ ਸੀ, ਪੱਕਾ ਸਰੋਵਰ ਬਣਾਉਣਾ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਬਣਾਉਣਾ, ਗੁਰਬਾਣੀ ਦੀ ਰਚਨਾ ਕਰਨੀ, ਗੁਰਸਿੱਖਾਂ ਦਾ ਪਾਰ ਉਤਾਰਾ ਕਰਨਾ, ਸਾਡੀਆਂ ਸਾਰੀਆਂ ਜਿਹੜੀਆਂ ਆਸਾਂ ਨੇ ਉਹ ਪਰਮੇਸ਼ਰ ਜੀ ਤੋਂ ਹੀ ਪੂਰਨ ਹੋਈਆਂ ਨੇ। ਸ਼ਬਦ ਆਸ ਹੈ ਪਰ ਸੱਸਾ ਮੁਕਤ ਹੈ, ਜਿਹੜਾ ਬਹੁ ਗਿਣਤੀ ਦਾ ਵਾਚਕ, ਬਹੁਤੀਆਂ ਆਸਾਂ, ਜਿੰਨੀਆਂ ਆਸਾਂ ਜੀਵਾਂ ਦੀ ਕਲਿਆਣ ਵਾਲੀਆਂ ਸਨ ਨਾ, ਕਿਉਂਕਿ ਪਰਮੇਸ਼ਰ ਜੀ ਦੇ ਪਾਸੋਂ ਸਤਿਗੁਰੂ ਜੀ ਦੀ ਨਿੱਜੀ ਸਵਾਰਥ ਵਾਲੀ ਤੇ ਕੋਈ ਆਸ ਨਹੀਂ ਜੀ। ਕਿਉਂ ਆਸ ਨਹੀਂ? ਕਿਉਂਕਿ ਆਪ ਰੱਬ ਨੇ, ਪ੍ਰਤੱਖ ਹਾਜ਼ਰ ਨਾਜ਼ਰ ਖੁਦਾ ਪਰਮੇਸ਼ਰ ਨੇ, ਗੁਰ ਅਰਜੁਨ ਪ੍ਰਤੱਖ

0: ਜੀਵਾਂ ਨੂੰ ਤਾਰਨ ਵਾਲੀਆਂ ਸਾਰੀਆਂ ਆਸਾਂ ਸਾਰੇ ਮਨੋਰਥ ਪੂਰੇ ਹੋ ਗਏ ਨੇ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਸੰਪਾਦਨਾ ਕਰ ਦਿੱਤੀ ਏ, ਜੋ ਜੁਗਾ ਜੁਗਾਂਤਰਾਂ ਤੱਕ ਰਹਿੰਦੇ ਦੁਨੀਆਂ ਤੱਕ ਸੰਸਾਰ ਦੇ ਜੀਵਾਂ ਨੂੰ ਤਾਰਦੇ ਰਹਿਣਗੇ।
1: ਤਾਰਕ ਮਹੱਲਾ ਪੰਜਵਾ
0: ਪ੍ਰਮਾਣ ਪੁਰਖ ਪੰਚਮ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਅੱਗੇ ਅੰਮ੍ਰਿਤਮਈ ਉਪਦੇਸ਼ ਉਚਾਰਦੇ ਹਨ।
1: ਮਾਇਆ ਕੋ ਮਦਮਾਨ
0: ਮਹਾਰਾਜ, ਆਪ ਜੀ ਬਚਨ ਕਰਦੇ ਹੋ, ਆਪ ਜੀ ਦਾ ਤਾਣ ਵੀ ਪਰਮੇਸ਼ਰ, ਆਪ ਜੀ ਦਾ ਮਾਣ ਵੀ ਪਰਮੇਸ਼ਰ, ਪਰ ਸਾਡੀ ਤਾਂ ਇਸ ਗੱਲੋਂ ਬਹੁਤੀ ਢਿੰਡੀ ਕਲਾ ਹੋ ਰਹੀ ਏ। ਮਹਾਰਾਜ ਸੱਚੇ ਪਾਤਸ਼ਾਹ ਜੀ, ਅਸੀਂ ਮਾਇਆ 'ਤੇ ਮਾਣ ਕਰਦੇ ਹਾਂ, ਇਸੇ ਪ੍ਰਕਾਰ ਸੱਚੇ ਪਾਤਸ਼ਾਹ ਸਾਡਾ ਮਾਣ ਆਪਣੇ ਸੰਬੰਧੀਆਂ ਅਤੇ ਦਮੜਿਆਂ ਦੇ ਉੱਪਰ ਹੈ। ਕਿਰਪਾਲਤਾ ਕਰਕੇ ਮਾਇਆ ਦਾ ਮੋਹ ਛਡਾਉਣ ਵਾਲਾ, ਪਰਮੇਸ਼ਰ ਜੀ ਦੀ ਬੰਦਗੀ ਵਿੱਚ ਪਿਆਰ ਲਾਉਣ ਵਾਲਾ ਉਪਦੇਸ਼ ਸਾਨੂੰ ਬਖਸ਼ੋ। ਅਤੇ ਹਜ਼ੂਰ ਫਰਮਾਉਂਦੇ ਨੇ, ਝੂਠਾ ਮਾਇਆ ਕੋ ਮਦ ਮਾਨ, ਭਾਈ ਮਾਇਆ ਪ੍ਰਾਪਤ ਕਰਕੇ ਇਸ ਦੇ ਉੱਪਰ ਜਿਹੜਾ ਹੰਕਾਰ ਕਰਨਾ ਅਤੇ ਜਿਹੜਾ ਮਾਣ ਕਰਨਾ ਹੈ, ਇਹ ਝੂਠਾ ਹੀ ਜਾਣਨਾ ਕਰੋ। ਇਸੇ ਪ੍ਰਕਾਰ
1: ਝੂਠੋ ਮਾਇਆ ਕੋ ਮਦ ਮਾਨ,
0: ਝੂਠੋ ਮਾਇਆ, ਇਹ ਜਿਹੜੀ ਮਾਇਆ ਹੈ ਨਾ, ਇਹ ਤ੍ਰੇਈ ਕਾਲ ਆਬਾਦ ਨਹੀਂ, ਨਾਲ ਨਿਭਣ ਵਾਲੀ ਨਹੀਂ, ਦਮੜੀ ਵੀ ਨਾਲ ਨਹੀਂ ਜਾਣੀ, ਸੂਈ ਦੇ ਨੱਕੇ ਜਿੰਨੀ ਵਸਤੂ ਵੀ ਨਾਲ ਨਹੀਂ ਜਾਣੀ। ਨਾ ਕੋਊ ਲੈ ਆਇਓ ਇਹ ਧਨ, ਨਾ ਕੋਊ ਲੈ ਜਾਤ, ਰਾਵਣ ਹੂੰ ਤੇ ਅਧਿਕ ਛਤਰਪਤ ਖਿਨ ਮਹਿ ਗਏ ਬਿਲਾਤ। ਵੱਡੇ ਵੱਡੇ ਯੋਧੇ ਰਥੀ, ਮਹਾਰਥੀ, ਆਤਰਥੀ ਸੂਰਮੇ ਨੰਗੇ ਪੈਰੀ ਖਾਲੀ ਹੱਥ ਸੰਸਾਰ ਤੋਂ ਤੁਰ ਗਏ ਤੇ ਦਮੜੀ ਵੀ ਨਾਲ ਨਹੀਂ ਗਈ। ਝੂਠੋ ਮਾਇਆ, ਝੂਠੀ ਹੈ ਮਾਇਆ, ਅੱਜ ਕੋਲ ਹੈ ਕੱਲ ਨਵੀਂ ਹੋਵੇਗੀ। ਕੱਲ ਜਿੰਨਾ ਕੋਲ ਅਮੀਰੀ ਸੀ ਅੱਜ ਗਰੀਬੀ ਹੈ, ਤੇ ਕੱਲ ਜਿਹੜੇ ਗਰੀਬ ਸਨ ਅੱਜ ਅਮੀਰ ਨੇ, ਇਹ ਕਿਸੇ ਦੇ ਕੋਲ ਵੀ ਟਿਕਦੀ ਨਹੀਂ, ਇਸ ਦਾ ਮਾਣ ਝੂਠਾ ਹੈ। ਝੂਠੋ ਮਾਇਆ ਕੋ ਮਦ, ਜਿਹੜਾ ਫਿਰ ਮਾਇਆ 'ਤੇ ਹੰਕਾਰ ਕਰਨਾ ਹੈ, ਮੈਂ ਇੰਨੇ ਲੱਖ ਜੋੜਦੇ, ਮੈਂ ਲੱਖਾਂ ਪਤੀ, ਮੈਂ ਕਰੋੜਾਂ ਪਤੀ ਹਾਂ, ਇਹ ਮਾਇਆ ਦਾ ਮਾਣ ਝੂਠਾ ਹੈ। ਮਾਇਆ ਦੇ ਉੱਪਰ ਅਹੰਕਾਰ ਕਰਨਾ ਝੂਠਾ ਹੈ, ਅਤੇ ਮਾਇਆ ਧਾਰੀ ਹੋ ਕਰਕੇ ਮਾਣ ਕਰਨਾ ਕਿ ਮੈਂ ਇੰਨੇ ਕਮਾ ਲਏ, ਪਿਤਾ ਦੇ ਇੰਨੇ ਸੀ, ਮੈਂ ਬਹੁਤਾ ਵਾਧਾ ਕਰ ਲਿਆ, ਇਹ ਮਾਣ ਵੀ ਝੂਠਾ ਹੈ ਇਸ ਦੇ ਉੱਪਰ।
1: ਮੋਹ ਦੂਰ ਕਰ ਬਪਰੇ,
0: ਹੇ ਬਪਰੇ, ਹੇ ਝੱਲਿਆ, ਹੇ ਕਮਲਿਆ, ਹੇ ਖੋਟੀ ਬੁੱਧੀ ਵਾਲੇ ਜੀਵ, ਨਿਰਬਲ ਜੀਵ, ਧਰੋਹ ਮੋਹ ਦੂਰ ਕਰ, ਧਰੋਹ ਰੂਪ ਛਲ ਰੂਪ ਮਾਇਆ ਦੇ ਮੋਹ ਨੂੰ ਮਨ ਚੋਂ ਦੂਰ ਕਰ ਦੇ। ਮਾਈ ਮਾਇਆ ਛਲ, ਇਹ ਛਲ ਰੂਪ ਮਾਇਆ ਦੇ ਮੋਹ ਨੂੰ ਮਨ ਦੇ ਵਿੱਚੋਂ ਦੂਰ ਕਰ ਦੇ। ਹੇ ਝੱਲਿਆ ਪੁਰਖਾ,
1: ਸੰਗ ਗੋਪਾਲ ਹੈ ਜਾਨ,
0: ਕਿਉਂਕਿ ਮਾਇਆ ਨਾਲ ਜਾਣ ਵਾਲੀ ਨਹੀਂ, ਸੰਗ ਅੰਗੀ ਸੰਗੀ, ਸਦਾ ਅੰਗ ਸੰਗ ਹੋ ਕਰਕੇ ਵਸਣ ਵਾਲੇ ਪਰਮੇਸ਼ਰ ਜੀ ਨੂੰ ਜਾਣਨਾ ਕਾਰ। ਅੰਤ ਸਮੇਂ ਜਹ ਵੈਦੋ ਨਾ ਵਾਈ, ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੇ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਇਸੇ ਪ੍ਰਕਾਰ ਇਸ ਦੌਲਤ ਨੇ ਮਾਇਆ ਤੇ ਨਾਲ ਨਹੀਂ ਜਾਣਾ, ਮਾਇਆ ਗੁਜ਼ਰਾਨ ਹੈ, ਦੌਲਤ ਗੁਜ਼ਰਾਨ ਹੈ, ਬੜੀ ਜ਼ਰੂਰੀ ਹੈ, ਚਾਹੀਦੀ ਹੈ ਕਾਰਜਾਂ ਵਾਸਤੇ। ਜੇਬ ਵਿੱਚ ਹੋਵੇ, ਘਰ ਵਿੱਚ ਹੋਵੇ, ਖਜ਼ਾਨੇ 'ਚ ਹੋਵੇ, ਬੈਂਕ ਵਿੱਚ ਬੈਲੈਂਸ ਹੋਵੇ, ਪਰ ਮਨ ਦੀ ਪਕੜ ਨਾ ਹੋਵੇ, ਉਸ ਦੇ ਨਾਲ ਮੋਹ ਨਾ ਹੋਵੇ, ਉਸ ਦੇ ਉੱਪਰ ਮਾਣ ਨਾ ਹੋਵੇ, ਉਸ ਦੇ ਉੱਪਰ ਅਹੰਕਾਰ ਨਾ ਹੋਵੇ, ਬਲਕਿ ਮਾਣ ਅਤੇ ਅਹੰਕਾਰ ਨੂੰ ਤਿਆਗਣ ਵਾਸਤੇ ਦਸਵੰਧ ਕੱਢ ਕੇ ਅਤੇ ਇਸ ਨੂੰ ਸਫਲੀ ਕਰ ਲਿਆ ਜਾਵੇ, ਫਿਰ ਮਾਇਆ ਵੀ ਸਫਲੀ ਅਤੇ ਕਮਾਉਣ ਵਾਲਾ ਵੀ ਸਫਲਾ। ਅਤੇ ਸਤਿਗੁਰੂ ਜੀ ਬਚਨ ਕਰਦੇ ਨੇ, ਅੰਤਕਾਲ ਜਦੋਂ ਕੋਈ ਵੀ ਨਾਲ ਨਹੀਂ ਨਿਭਦਾ, ਇਸ ਸਮੇਂ ਵੀ ਗੋਪਾਲ ਸ੍ਰਿਸ਼ਟੀ ਦੇ ਪ੍ਰਤਪਾਲਕ ਵਾਹਿਗੁਰੂ ਜੀ ਨੂੰ ਆਪਣੇ ਨਾਲ ਜਾਣ ਵਾਲਾ ਸੰਗੀ ਸਾਥੀ ਸਮਝਣਾ ਕਰ, ਉਸੇ ਦੇ ਹੀ ਨਾਮ ਦਾ ਜਾਪ ਕਰ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ,
1: ਮਿਥਿਆ ਰਾਜ ਜੋ ਬਨ ਅਰ ਉਮਰੇ,
0: ਮਹਾਰਾਜ ਤਾਣ ਲਾ ਦਿੰਦੇ ਆ, ਪੰਚੀ ਸਰਪੰਚੀ ਮਿਲ ਜਾਵੇ, ਕੋਈ MC ਬਣ ਜਾਈਏ, ਕੋਈ ਪ੍ਰਧਾਨ ਬਣ ਜਾਈਏ, ਕੋਈ ਮੁਖੀਏ ਬਣ ਜਾਈਏ, ਕੋਈ ਲੀਡਰ ਬਣ ਜਾਈਏ, ਕੋਈ ਆਗੂ ਬਣ ਜਾਈਏ, ਤੇ ਮਹਾਰਾਜ ਜੀ ਬਚਨ ਕਰਦੇ ਨੇ, ਇਹ ਅਹੁਦੇ ਇਹ ਰੁਤਬੇ ਵੀ ਝੂਠੇ ਹੀ ਨੇ। ਮਿਥਿਆ ਰਾਜ, ਦੁਨੀਆਂ ਦਾ ਰਾਜ ਝੂਠਾ ਹੈ। ਅੱਜ ਤੱਕ ਦੇ ਰਾਜੇ ਗਿਣੇ ਹੀ ਨਹੀਂ ਜਾ ਸਕਦੇ, ਕਿੰਨੇ ਕੁ ਆਏ ਤੇ ਕਿੰਨੇ ਕੁ ਚਲੇ ਗਏ। ਇਸਲਾਮ ਮਤ ਦੀਆਂ ਕਿਤਾਬਾਂ ਵਿੱਚ ਲਿਖਿਆ, ਜਦੋਂ ਕਦਮਾਂ ਦੇ ਨਾਲ ਤੁਰਦੇ ਆ ਨਾ, ਪੈਦਲ ਤੁਰਦੇ ਆ, ਹਰ ਇੱਕ ਪ੍ਰਾਣੀ ਮਾਤਰ ਜਦੋਂ ਤੁਰਦਾ, ਉਸਦਾ ਇੱਕ ਕਦਮ ਰਾਜੇ ਦੀ ਕਬਰ 'ਤੇ, ਦੂਜਾ ਵਜ਼ੀਰ ਦੀ ਕਬਰ 'ਤੇ, ਤੀਜਾ ਰਾਜੇ ਦੀ ਕਬਰ 'ਤੇ, ਚੌਥਾ ਵਜ਼ੀਰ ਦੀ ਕਬਰ 'ਤੇ, ਹਰ ਕਦਮ ਰਾਜੇ ਅਤੇ ਵਜ਼ੀਰ ਦੀ ਕਬਰ 'ਤੇ ਆਉਂਦਾ। ਇੰਨੇ 'ਤੇ ਅੱਜ ਤੱਕ ਰਾਜੇ ਵਜ਼ੀਰ ਹੀ ਗੁਜ਼ਰੇ ਨੇ। ਆਮ ਮਨੁੱਖਾਂ ਦੀ ਤਾਂ ਗੱਲ ਹੀ ਕੀ ਕਰਨੀ ਹੈ, ਕਿ ਅੱਜ ਉਹਨਾਂ ਦੇ ਨਾਮ ਨੂੰ ਕੋਈ ਜਾਣਦਾ, ਅੱਜ ਉਹਨਾਂ ਦਾ ਨਾਮ ਥੇ ਨਿਸ਼ਾਨ ਕੁਝ ਨਾ ਰਿਹਾ, ਸਭ ਕੁਛ ਮਿੱਟ ਗਿਆ। ਰਾਵਣ ਵਰਗੇ ਰਾਜੇ ਜਿਨ੍ਹਾਂ ਨੇ ਲੰਕਾ ਸੋਨੇ ਦੀ ਸਾਧ ਸੰਗਤ ਜੀ ਸ਼ਿਵ ਜੀ ਤੋਂ ਪ੍ਰਾਪਤ ਕਰਕੇ ਰਾਜ ਕੀਤਾ, ਸਤਿਗੁਰੂ ਜੀ ਦੀ ਗੁਰਬਾਣੀ।

0: ਬਾਣੀ ਦੇ ਬਚਨ ਨੇ ਨਾ ਉੱਥੇ ਅੱਜ ਜਿੱਥੇ ਜਿਹੜਾ ਕਿਲਾ ਸੀ ਉਹ ਸੋਨੇ ਦਾ ਸੀ ਅਤੇ ਜਿੱਥੇ ਖਾਈ ਸੀ ਚਾਰ ਸਵੇਰੇ ਉਹ ਸਮੁੰਦਰ ਵਰਗੀ ਸੀ ਅਤੇ ਰਾਵਣ ਘਰ ਖਬਰ ਨਾ ਪਾਈ ਕਿਆ ਮਾਂਗਾ ਉਹ ਕਿਛ ਥਿਰ ਨਾ ਰਹਾਈ ਲੰਕਾ ਸਾ ਕੋਟ ਸਮੁੰਦ ਸੀ ਖਾਈ ਅਤੇ ਰਾਵਣ ਘਰ ਖਬਰ ਨਾ ਪਾਈ ਅੱਜ ਉਸਦੀ ਖਬਰ ਵੀ ਨਹੀਂ ਜਾਣੀ ਜਾਂਦੀ ਨਾਮ ਥੇ ਨਿਸ਼ਾਨ ਨਹੀਂ ਲੱਭਦਾ ਉਹ ਲੰਕਾ ਸੀ ਕਿੱਥੇ ਅਰਥਾਤ ਉਹ ਕਿਲ੍ਹਾ ਕਿੱਥੇ ਸੀ ਲੰਕਾ ਦੇਸ਼ ਵਿੱਚ ਉਹ ਕਿਲ੍ਹੇ ਦਾ ਥਾਂ ਵੀ ਅੱਜ ਨਹੀਂ ਲੱਭਦਾ ਨਿਸ਼ਾਨੀ ਵੀ ਕੋਈ ਨਹੀਂ ਲੱਭਦੀ ਮਹਾਰਾਜ ਜੀ ਬਚਨ ਕਰਦੇ ਨੇ ਝੂਠੇ ਰਾਜ ਸਦਾ ਰਹਿਣ ਵਾਲੇ ਨਹੀਂ ਮਿਥਿਆ ਰਾਜ ਚਾਰ ਕੁ ਦਿਨਾਂ ਦਾ ਰਾਜ ਹੈ ਇਸੇ ਪ੍ਰਕਾਰ ਮਿਥਿਆ ਸਾਰੇ ਅੱਖਰਾਂ ਨਾਲ ਲਾਈ ਜਾਣਾ ਮਿਥਿਆ ਜੋਬਨ ਜਵਾਨੀ ਝੂਠੀ ਹੈ ਅਰਥਾਤ ਸਦਾ ਰਹਿਣ ਵਾਲੀ ਨਹੀਂ ਔਰ ਉਮਰੇ ਜਿਹੜੇ ਉਮਰਾਵ ਨੇ ਵਜ਼ੀਰ ਨੇ ਉਹ ਵੀ ਝੂਠੇ ਨੇ ਵਜ਼ੀਰੀਆਂ ਸਦਾ ਰਹਿਣ ਵਾਲੀਆਂ ਨਹੀਂ ਮੀਰ ਇਸੇ ਪ੍ਰਕਾਰ ਜਿਹੜੇ ਬਾਦਸ਼ਾਹ ਨੇ ਉਹ ਝੂਠੇ ਨੇ ਸਦਾ ਰਹਿਣ ਵਾਲੇ ਨਹੀਂ
1: ਮੀਰ ਮਲਕ ਅਰ ਖਾਨ
0: ਤੇ ਬਲੋਚਾਂ ਦਾ ਜਿਹੜਾ ਮੁਖੀਆ ਹੁੰਦਾ ਉਸਨੂੰ ਮਲਕ ਕਿਹਾ ਜਾਂਦਾ ਹੈ ਇਹ ਜਿਹੜੇ ਕੋਈ ਮਲਕ ਦੀ ਪਦਵੀ ਪ੍ਰਾਪਤ ਕਰਨ ਵਾਲੀ ਇਹ ਵੀ ਸਦਾ ਰਹਿਣ ਵਾਲੀ ਨਹੀਂ ਅਰ ਖਾਨ ਪਠਾਣਾ ਮੁਸਲਮਾਨਾਂ ਵਿੱਚ ਹੁੰਦੇ ਨੇ ਪੰਜ ਹਜ਼ਾਰੀ ਦਸ ਹਜ਼ਾਰੀ ਖਾਨ ਇਹ ਮੁਰਾਤਬਾ ਹੋਇਆ ਕਰਦਾ ਹੈ ਇਹ ਵੱਡੇ ਮੁਰਾਤਬੇ ਇਹ ਅਹੁਦੇ ਇਹ ਪੰਜ ਹਜ਼ਾਰੀ ਦਸ ਹਜ਼ਾਰੀ ਖਾਨਾਂ ਦੇ ਅਹੁਦੇ ਵੀ ਸਦਾ ਰਹਿਣ ਵਾਲੇ ਨਹੀਂ ਸਾਰਿਆਂ ਨੂੰ ਮਿਥਿਆ ਝੂਠੇ ਜਾਣਨਾ ਕਰੋ
1: ਮਿਥਿਆ ਕਾਪਰ ਸੁਗੰਧ ਚਤੁਰਾਈ
0: ਮਹਾਰਾਜ ਇਹ ਜਿਹੜਾ ਮਨ ਹੈ ਸੁਗੰਧੀਆਂ ਵੱਲ ਇਤਰਾਂ ਵੱਲ ਇਸੇ ਪ੍ਰਕਾਰ ਖੁਸ਼ਬੂਈਆਂ ਵੱਲ ਗੁਲੇਲ ਵੱਲ ਅਤੇ ਸੱਚੇ ਪਾਤਸ਼ਾਹ ਵਸਤਰਾਂ ਵੱਲ ਬੜਾ ਜਾਂਦਾ ਹੈ ਅਤੇ ਸਾਧ ਸੰਗਤ ਜੀ ਅੱਜ ਦਾ ਤਾਂ ਸਮਾਂ ਹੀ ਐਸਾ ਹੈ ਫੈਸ਼ਨ ਪ੍ਰਸਤੀ ਦੇ ਦਲ ਦਲ ਦੇ ਵਿੱਚ ਸੰਸਾਰ ਡੁੱਬ ਰਿਹਾ ਮਹਿੰਗੇ ਕੱਪੜੇ ਹੋਣ ਮੇਰਾ ਇਹੋ ਜਿਹਾ ਕੱਪੜਾ ਹੋਵੇ ਜਿਹੋ ਜਿਹਾ ਕਿਸੇ ਦੂਜੇ ਨੇ ਨਾ ਪਾਇਆ ਹੋਵੇ ਅਤੇ ਸਾਧ ਸੰਗਤ ਜੀ ਮਹਿੰਗੇ ਕੱਪੜੇ ਪਾਉਂਦਿਆਂ ਪਾਉਂਦਿਆਂ ਕੱਪੜੇ ਪਾਉਣੇ ਹੀ ਭੁੱਲ ਗਏ ਕੱਪੜਾ ਪਾਇਆ ਜਾਂਦਾ ਸਰੀਰ ਨੂੰ ਢੱਕਣ ਵਾਸਤੇ ਪਰ ਜਿਹੜੇ ਕੰਮ ਅਕਲ ਵਾਲੇ ਥੋੜ੍ਹੀ ਮੱਤ ਵਾਲੇ ਲੋਕ ਨੇ ਨਾ ਉਹ ਕੱਪੜਾ ਪਾਉਂਦੇ ਨੇ ਤਨ ਨੂੰ ਦਿਖਾਉਣ ਵਾਸਤੇ ਪੈਂਟਾਂ ਪਾਈਆਂ ਕਿਸੇ ਨੇ ਪੱਟਾਂ ਤੋਂ ਪਾਟੀਆਂ ਜੀਆਂ ਕਿਸੇ ਨੇ ਗੋਡਿਆਂ ਤੋਂ ਪਾਟੀਆਂ ਜੀਆਂ ਕਿਸੇ ਨੇ ਨਿਕਰਾਂ ਜੀਆਂ ਪਾ ਲਈਆਂ ਇਸੇ ਪ੍ਰਕਾਰ ਚਾਹੇ ਮਾਈਆਂ ਚਾਹੇ ਭਾਈਆਂ ਸਾਧ ਸੰਗਤ ਜੀ ਦੁਨਿਆਵੀ ਲੋਕਾਂ ਨੂੰ ਦੇਖਿਆ ਜਾਵੇ ਤੇ ਵਸਤਰ ਉਹ ਪਾਏ ਜਾਂਦੇ ਨੇ ਜਿਸ ਦੇ ਨਾਲ ਤਨ ਨਜ਼ਰ ਆਵੇ ਅਕਸਰ ਬੇਨਤੀ ਕੀਤੀ ਜਾਂਦੀ ਹੈ ਲੋਕ ਜਿਉਂਦੇ ਨੇ ਤੇ ਜਿਉਣਾ ਨਹੀਂ ਆਉਂਦਾ ਖਾਂਦੇ ਨੇ ਪਰ ਖਾਣਾ ਨਹੀਂ ਆਉਂਦਾ ਪਹਿਨਦੇ ਨੇ ਤੇ ਪਹਿਨਣਾ ਵੀ ਨਹੀਂ ਆਉਂਦਾ ਮਹਾਰਾਜ ਕੱਪੜਿਆਂ ਵੱਲ ਵਸਤਰਾਂ ਵੱਲ ਬੜਾ ਮਨ ਜਾਂਦਾ ਹੈ ਤੇ ਮਹਾਰਾਜ ਜੀ ਬਚਨ ਕਰਦੇ ਨੇ ਮਿਥੇ ਆ ਕਾਪਰ ਇਹ ਮਹਿੰਗੇ ਮਹਿੰਗੇ ਇਹ ਚਮਕ ਦਮਕ ਵਾਲੇ ਚਮਕੀਲੇ ਭੜਕੀਲੇ ਦੂਜਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਵਾਸਤੇ ਆਕਰਸ਼ਣ ਨੂੰ ਵਧਾਉਣ ਵਾਸਤੇ ਜਿਹੜੇ ਕੱਪੜੇ ਪਾਉਣੇ ਨੇ ਇਹ ਵੀ ਝੂਠੇ ਨੇ ਕੱਪੜਾ ਤਨ ਦੀ ਲੋੜ ਹੈ ਤਨ ਨੂੰ ਢੱਕਣ ਵਾਸਤੇ ਪਹਿਨਣਾ ਜ਼ਰੂਰੀ ਹੈ ਅਤੇ ਸਤਿਗੁਰੂ ਜੀ ਨੇ ਬਚਨ ਕੀਤਾ ਸਾਦਾ ਜੀਉਣਾ ਸਾਦਾ ਖਾਣਾ ਸਾਦਾ ਪਹਿਨਣਾ ਹੈ ਸਾਦੇ ਵਸਤਰ ਹੋਣ ਜੋ ਆਪਣੇ ਅਤੇ ਦੂਜਿਆਂ ਦੇ ਮਨ ਦੇ ਅੰਦਰ ਭੜਕਾਹਟ ਪੈਦਾ ਨਾ ਕਰਨ ਇਸੇ ਪ੍ਰਕਾਰ ਜਿਹੜੀਆਂ ਖੁਸ਼ਬੂਈਆਂ ਸੁਗੰਧੀਆਂ ਲਾਉਣੀਆਂ ਨੇ ਇਹ ਵੀ ਝੂਠੀਆਂ ਨੇ ਤਨ 'ਤੇ ਐਸਾ ਹੈ ਸਵੇਰ ਨੂੰ ਕਿੰਨੀ ਮਹਿੰਗੀ ਖੁਸ਼ਬੂ ਲਾ ਲਓ ਸ਼ਾਮ ਤੱਕ ਫਿਰ ਵੀ ਤਨ ਬਦਬੂ ਹੀ ਮਾਰਦਾ ਹੈ ਪਸੀਨੇ ਦੀ ਸਮੈਲ ਹੀ ਆਉਂਦੀ ਹੈ ਇਹ ਰੋਕੀ ਨਹੀਂ ਜਾ ਸਕਦੀ ਇਹ ਖੁਸ਼ਬੂਈਆਂ ਝੂਠੀਆਂ ਨੇ ਸਦਾ ਰਹਿਣ ਵਾਲੀਆਂ ਨਹੀਂ ਸਵੇਰ ਨੂੰ ਲਾਓ ਘੰਟੇ ਪਰ ਦੋ ਘੰਟੇ ਚਾਰ ਘੰਟੇ ਛੇ ਘੰਟੇ ਜਾਂ ਪੈਰ ਦੋ ਪੈਰਾਂ ਤੱਕ ਸੁਗੰਧੀਆਂ ਆਪਣੀ ਸੁਗੰਧੀ ਛੱਡ ਜਾਂਦੀਆਂ ਹਨ ਜਿੰਨੀਆਂ ਚਤੁਰਾਈਆਂ ਕਰਨੀਆਂ ਨੇ ਉਹ ਚਤੁਰਾਈਆਂ ਵੀ ਝੂਠੀਆਂ ਹਨ
1: ਭੋਜਨ ਪਾਨ
0: ਭਾਈ ਇਸੇ ਪ੍ਰਕਾਰ ਤਮੋਗੁਣੀ ਭੋਜਨ ਖਾਣੇ ਮਨ ਦੀ ਚੰਚਲਤਾ ਦੇ ਨਾਲ ਇਹ ਭੋਜਨ ਖਾਣੇ ਵੀ ਝੂਠੇ ਨੇ ਪਾਨ ਪਾਨਾਂ ਦੇ ਬੀੜੇ ਚੱਬਣੇ ਵੀ ਝੂਠੇ ਹਨ
1: ਬੰਦਰੋ ਦਾਸ ਦਾਸਰੋ
0: ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਕਿਹੜੀ ਵਸਤੂ ਸੱਚੀ ਹੈ ਜਿਸ ਨੂੰ ਪਰਮੇਸ਼ਰ ਜੀ ਤੋਂ ਮੰਗੀਏ ਹਜ਼ੂਰ ਹੁਣ ਮੰਗਣ ਦੀ ਜਾਚ ਦੱਸਦੇ ਨੇ ਕਿਉਂਕਿ ਸਾਨੂੰ ਮੰਗਣਾ ਵੀ ਨਹੀਂ ਆਉਂਦਾ ਸਤਿਗੁਰੂ ਜੀ ਜਾਚ ਸਿਖਾਉਂਦੇ ਨੇ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ ਦੀਨ ਬੰਦਰੋ ਜੋ ਪਰਮੇਸ਼ਰ ਜੀ ਦੀਨਾਂ ਦੇ ਸੰਬੰਧੀ ਨੇ ਦੀਨਾਂ ਦੇ ਰਖਵਾਲਾ ਰੂਪ ਨੇ ਦਾਸ ਦਾਸਰੋ ਉਸ ਪਰਮੇਸ਼ਰ ਜੀ ਦੇ ਜਿਹੜੇ ਦਾਸ ਸੰਤ ਜਨ ਨੇ ਨਾ ਉਹਨਾਂ ਦੇ ਜਿਹੜੇ ਦਾਸਰੋ ਸੰਤ ਜਨਾਂ ਦੇ ਵੀ ਦਾਸ ਹਨ
1: ਸੰਤ ਹੈ ਕੀ ਸਾਰਾ
0: ਉਹ ਦਾਸਾਂ ਦੇ ਦਾਸ ਸੰਤ ਜਨਾਂ ਦੇ ਚਾਕਰ ਸੰਤ ਜਨਾਂ ਦੇ ਸੇਵਕ ਬਣ ਕੇ ਰਹੀਏ ਤੇ ਮੰਗਦੇ ਰਹੀਏ ਵਾਹਿਗੁਰੂ ਜੀ ਸਾਨੂੰ ਸੰਤ ਜਨਾਂ ਦੀ ਸ਼ਰਨ ਬਖਸ਼ੋ ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰ ਨਿਹਾਰ ਸਾਧ ਸੰਗਤ ਜੀ ਜਿਹੜਾ ਵੀ ਤਰਦਾ ਸਤ ਸੰਗਤ ਦੁਆਰਾ ਹੀ ਤਰਦਾ ਹੈ ਖੋਜਤ ਖੋਜਤ ਸੁਣੀ ਇਹ ਖੋ ਸੋਏ ਸਾਧ ਸੰਗਤ ਬਿਨ ਤਰਿਓ ਨਾ ਕੋਏ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਹਮ ਸੰਤਨ ਸਿਓ ਬਣ ਆਈ ਪੂਰਬ ਲਿਖਿਆ ਪਾਈ ਇਹੋ ਮਨ ਤੇਰਾ ਭਾਈ ਰਹਾ।

महाराज सच्चे पातशाह जी महाराज साढ़े ताईं आज्ञा दियो जीवन गुजरदा जांदा है चंद्रावती दी हुंदी जांदी है बाकी कीमती नहीं हुंदी मर जांदी है जिंदगी वाहिगुरु जी तक पुज्जे नहीं महाराज के पातशाह जी के उपदेश दे वाहिगुरु जी दे नाम करके बड़े बड़े वाहिगुरु साधे संगत जी पहला शब्द दी साधे माया दे संबंध दा रब्बो छुटा करके वाहिगुरु जी दे नाल कुछ संत जन दे द्वारा नाम जप संत जन दे उपदेश दे नाम है ਹੁਣ ਫਿਰ ਤਾਂ ਆਪ ਜੀ ਵੈ ਤਾਂ ਤੋਂ ਤਾਂ ਤੇ ਸੁਣਦੇ ਨੇ ਜੀ ਤਾਂ ਆਪ ਨੇ ਇਸ ਦਿਨ ਗਏ ਆਪਨੇ ਇਤਨੇ ਕਸ਼ੂ ਨਾ ਸਾਰੀ ਫਿਰ ਜੀਵ ਧਿਆਨ ਦੇ ਚ ਦੇਖ ਜੋ ਆਪਣੀ ਦੇਖ ਤੇਰੀ ਜ਼ਿੰਦਗੀ ਬਤੀਤ ਹੁੰਦੀ ਜਾਂਦੀ ਏ ਤੇਰੀ ਜ਼ਿੰਦਗੀ ਮੁਕਤੀ ਵਾਲੀ ਜਿਹੜੀ ਜੁਗਤੀ ਧਾਰਨ ਵਾਲੀ ਸੀ ਉਹ ਤੋਂ ਕਿਹੜੀ ਜੁਗਤੀ ਨਹੀਂ ਧਾਰਨ ਕਰਨੀ ਸੀ

0: ਮਹਾਰਾਜ ਫਲਾਨਾ ਪਦਾਰਥ ਦੇ ਦਿਓ, ਇਹ ਪਦਾਰਥ ਦੇ ਦਿਓ, ਉਹ ਪਦਾਰਥ ਦੇ ਦਿਓ। ਭਾਵੇਂ ਪਦਾਰਥ ਸਤਿਗੁਰੂ ਜੀ ਤੋਂ ਹੀ ਮੰਗਣੇ ਨੇ, ਪਰ ਪਹਿਲੀ ਮੰਗ ਨਾਮ ਦੀ ਹੋਵੇ, ਪਦਾਰਥ ਦੂਜੇ ਨੰਬਰ 'ਤੇ ਹੋਣ। ਅਤੇ ਅਸਾਂ ਨੇ ਪਦਾਰਥ ਪਹਿਲਾਂ ਰੱਖ ਲਏ ਅਤੇ ਨਾਮ ਪਿੱਛੇ ਕਰ ਲਿਆ। ਜੀ ਨਾਮ ਮਿਲੇ ਨਾ ਮਿਲੇ, ਪਦਾਰਥ ਮਿਲਣੇ ਚਾਹੀਦੇ ਨੇ। ਸਾਧ ਸੰਗਤ ਜੀ, ਇਹ ਫਰਕ ਹੈ ਉੱਤਮ ਅਧਿਕਾਰੀਆਂ ਦਾ ਅਤੇ ਆਮ ਜਨ ਸਾਧਾਰਨ ਦਾ। ਆਪਣੀ ਇਤਨੀ ਕੋ ਕਸ਼ੂ ਨਾ ਸਾਰੀ, ਹੇ ਜੀਵ ਮਨੁੱਖਾ ਜਨਮ ਵਾਸਤੇ ਸਾਰੀ ਸ੍ਰੇਸ਼ਟ ਬੰਦਗੀ ਤੂੰ ਇਤਨੀ ਕੁ ਥੋੜ੍ਹੀ ਮਾਤਰ ਵੀ ਨਹੀਂ ਕੀਤੀ ਹੈ, ਜਿਹੜੀ ਥੋੜ੍ਹੀ ਮਾਤਰ ਵੀ ਤਾਰ ਦੇਣ ਵਾਲੀ ਸੀ।
1: ਅਨਕ ਕਾਜ ਅਨਕ ਆਵਰਤਾ,
0: ਇਸ ਪ੍ਰਕਾਰ ਅਨੇਕ ਬਹੁਤੇ ਹੀ ਕਾਜ ਕੰਮਾਂ ਕਾਜਾਂ ਨੂੰ ਕਰਦਾ ਰਿਹਾ। ਕਿਸੇ ਨੂੰ ਪੁੱਛ ਲਓ ਬਾਣੀ ਕਿੰਨੀ ਪੜ੍ਹਦਾ ਹੈ, ਕਹਿੰਦਾ ਜੀ ਉੱਠਿਆ ਹੀ ਨਹੀਂ ਜਾਂਦਾ, ਕੰਮ ਕਾਰ ਹੀ ਇੰਨੇ ਹੈ, ਸਾਰਾ ਦਿਨ ਥੱਕ ਜਾਈਦਾ, ਫਿਰ ਰਾਤੀ ਸੌ ਜਾਈਦਾ, ਅੰਮ੍ਰਿਤ ਵੇਲੇ ਜਾਗ ਹੀ ਨਹੀਂ ਆਉਂਦੀ। ਹਜ਼ੂਰ ਫਰਮਾਉਂਦੇ ਨੇ ਬਹੁਤੇ ਹੀ ਕੰਮ ਕਰਦਾ ਰਿਹਾ। ਅਨਕ ਕਾਜ ਅਨਕ ਧਾਵਰਤਾ, ਬਹੁਤੇ ਬਹੁਤੇ ਕੰਮਾਂ ਨੂੰ ਕਰਨ ਵਾਸਤੇ ਬਹੁਤੀ ਬਹੁਤੀ ਧਾਵਣੀ ਲੱਗੀ ਰਹੀ, ਰਾਤ ਦਿਨ ਕੰਮ ਕਾਜ ਕਰਨ ਵਾਸਤੇ ਭੱਜਾ ਫਿਰਦਾ
1: ਰਿਹਾ।
0: ਇੱਕ ਬੰਦਗੀ ਨੂੰ ਛੱਡ ਕੇ ਹੋਰ ਹੋਰ ਜੰਜਾਲਾਂ ਦੇ ਵਿੱਚ ਹੀ ਜੀਵ ਤੂੰ ਉਰਝ ਰਿਹਾ, ਫਸ ਰਿਹਾ ਹੈ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ, ਮਹਾਰਾਜ ਆਪਣਿਆਂ ਦੇ ਨਾਲ ਮਿਲ ਕੇ ਬੈਠਣਾ, ਗੱਲਾਂ ਬਾਤਾਂ ਕਰਨੀਆਂ ਚੰਗੀਆਂ ਲੱਗਦੀਆਂ ਨੇ ਨਾ। ਸਵੇਰੇ ਵੀ ਆਪਣਿਆਂ ਦੇ ਨਾਲ ਲਾਡ ਲਡਾਉਂਦਿਆਂ, ਪੁੱਤਾਂ ਦਾ, ਬੱਚਿਆਂ ਦਾ, ਸੰਤਾਂ ਦਾ ਮੂੰਹ ਪਲੋਸ ਕੇ ਕੰਮ 'ਤੇ ਚਲੀਦਾ ਜਾਈਦਾ, ਅਤੇ ਆਉਂਦਿਆਂ ਨੂੰ ਵੀ ਧਾ ਕੇ ਬੱਚੇ ਨੂੰ ਗਲ ਨਾ ਲਾ ਲਈਦਾ, ਗੋਦੀ 'ਚ ਬਿਠਾਈਦਾ, ਭੋਜਨ ਖਵਾਉਂਦਾ, ਗੱਲਾਂ ਬਾਤਾਂ ਕਰਦੇ ਹਾਂ, ਪਰਿਵਾਰ ਨੂੰ ਵੀ ਤਾਂ ਵਕਤ ਦੇਣਾ ਨਾ। ਮਹਾਰਾਜ ਸੱਚੇ ਪਾਤਸ਼ਾਹ ਜੀ, ਬੰਦਗੀ ਲਈ ਸਮਾਂ ਹੀ ਨਹੀਂ ਬਚਦਾ। ਹਜ਼ੂਰ ਫਰਮਾਉਂਦੇ ਨੇ ਜਿਨ੍ਹਾਂ ਦੇ ਮੋਹ ਕਰਕੇ ਇਸ ਬੰਦੀ 'ਤੇ ਪਦਾਰਥਾਂ ਦੇ ਦਾਤੇ ਪਰਮੇਸ਼ਰ ਜੀ ਨੂੰ ਛੱਡ ਦਿੱਤਾ ਨਾ, ਦਾਤ ਪਿਆਰੀ ਵਿਸਰਿਆ ਦਾ ਤਾਰਾ, ਐਸੀ ਹਾਲਤ ਹੋ ਰਹੀ ਹੈ। ਯਾਦ ਕਰੀ ਦਿਓਸ ਚਾਰ ਕੇ ਦੀਸ ਹੈ ਸੰਗੀ, ਇਹ ਚਾਰ ਦਿਨਾਂ ਦੇ ਤੇਰੇ ਸੰਗੀ ਸਾਥੀ ਨੇ। ਉਹ ਚਾਰ ਦਿਨ ਕਿਹੜੇ ਨੇ ਜੀ? ਸੱਤ ਦਿਨਾਂ ਦੇ ਅੰਦਰ ਕੁੱਲ ਸ੍ਰਿਸ਼ਟੀ ਦੀ ਰਚਨਾ ਚੱਲਦੀ ਹੈ, ਐਤਵਾਰ ਤੋਂ ਲੈ ਕੇ ਸ਼ਨਿਸ਼ਵਾਰ ਤੱਕ ਪ੍ਰਕਿਰਤੀ ਜਦੋਂ ਤੋਂ ਪ੍ਰਾਰੰਭ ਹੋਈ ਹੈ, ਸੱਤ ਦਿਨਾਂ ਦੇ ਅੰਦਰ ਹੀ ਕਾਲ ਚੱਕਰ 'ਚੋਂ ਇੱਕ ਦਿਨ ਨਿਕਲ ਗਿਆ ਜਨਮ ਵਾਲਾ ਅਤੇ ਇੱਕ ਦਿਨ ਨਿਕਲ ਗਿਆ ਮੌਤ ਵਾਲਾ। ਜਿਸ ਦਿਨ ਜੰਮਿਆ, ਜਿਸ ਦਿਨ ਮਰਨਾ, ਅਤੇ ਇੱਕ ਅੱਜ ਦਾ ਤਿੰਨ ਦਿਨ ਸੱਤਾਂ 'ਚੋਂ ਨਿਕਲ ਗਏ ਅਤੇ ਬਾਕੀ ਚਾਰ ਦਿਨ ਹੀ ਬਚੇ। ਸਤਿਗੁਰੂ ਜੀ ਬਚਨ ਕਰਦੇ ਨੇ, ਜਨਮ ਮਰਨ ਅਤੇ ਅੱਜ ਦਾ ਦਿਨ ਕੱਢ ਕੇ ਜਿਹੜੇ ਚਾਰ ਦਿਨ ਤੇਰੇ ਕੋਲ ਬਚਦੇ ਨੇ, ਅਰਥਾਤ ਹਫ਼ਤੇ ਦੇ ਸੱਤ ਦਿਨਾਂ 'ਚੋਂ ਚਾਰ ਦਿਨ ਬਚਦੇ ਨੇ, ਉਹ ਚਾਰ ਕੁ ਦਿਨਾਂ ਦੇ ਤੇਰੇ ਸੰਗੀ ਸਾਥੀ ਹਨ ਸਾਰੇ ਸੰਬੰਧੀ। ਜਿੱਥੇ ਤੇਰੇ 'ਤੇ ਭਾਰੀ ਬਣਨੀ ਏ, ਬਿਪਤਾ ਬਣਨੀ ਏ, ਜਿੱਥੇ ਭਾਰੀ ਅਪਦਾ ਸੰਕਟ ਪੈ ਜਾਣਾ, ਜਿੱਥੇ ਜੰਮਾਂ ਨੇ ਫੜ ਲੈਣਾ, ਜਿੱਥੇ ਇਹ ਫੜ ਕੇ ਕੋਲੂ ਵਿੱਚ ਪੀੜ ਦੇਣਾ, ਜਿੱਥੇ ਥੰਮਾਂ ਨਾਲ ਲਾਇਆ ਜਾਣਾ, ਜਿੱਥੇ ਕੜਾਹਿਆਂ ਵਿੱਚ ਤਲਿਆ ਜਾਣਾ, ਜਿੱਥੇ ਭਾਰੀ ਬਿਪਤਾ ਤੇਰੇ ਸਿਰ 'ਤੇ ਬਣੇਗੀ, ਉੱਥੇ ਕਿਸੇ ਨੇ ਨਾਲ ਨਹੀਂ ਜਾਣਾ। ਇੱਥੇ ਵੀ ਸਾਧ ਸੰਗਤ ਜੀ, ਮਰਨ ਵੇਲੇ ਕਿਸੇ ਨੇ ਨਾਲ ਨਹੀਂ ਜਾਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਜਿੱਥੇ ਭਾਰੀ ਬਿਪਤਾ ਆਪਦਾ ਬਣੇਗੀ, ਉੱਥੇ ਕੋਈ ਤੇਰਾ ਸੰਗੀ ਸਾਥੀ ਨਹੀਂ ਹੋਵੇਗਾ ਇਹਨਾਂ ਸਾਰਿਆਂ
1: ਚੋਂ। ਭਾਈ
0: ਤਿੰਨਾਂ ਸੰਬੰਧੀਆਂ ਦੇ ਨਾਲ ਰਚ ਮਿਚ ਕਰਕੇ ਉਹਨਾਂ ਦੇ ਵਿੱਚ ਹਿੱਤ ਨੂੰ, ਆਪਣੇ ਮਨ ਦੇ ਹਿੱਤ ਨੂੰ, ਪਿਆਰ ਨੂੰ, ਮੋਹ ਨੂੰ ਤੂੰ ਲਾ ਛੱਡਿਆ ਹੈ।
1: ਜੋ ਕਾਮ ਨਹੀਂ ਗਾਵਾਰ,
0: ਹੇ ਗਾਵਾਰ, ਹੇ ਬੇਸਮਝ, ਹੇ ਝੱਲੇ, ਹੇ ਮੂਰਖ ਪ੍ਰਾਣੀ, ਕਾਮ ਨਹੀਂ ਜਿਨ੍ਹਾਂ ਨੇ ਤੇਰੇ ਕੰਮ ਆਉਣਾ ਹੀ ਨਹੀਂ। ਜਿਸ ਵੇਲੇ ਸਾਧ ਸੰਗਤ ਜੀ ਅੰਤਮ ਸੰਸਕਾਰ ਕਰਨਾ ਹੁੰਦਾ ਨਾ, ਅਤੇ ਜਿਹੜੇ ਬਹੁਤੇ ਪਿਆਰੇ ਸੰਬੰਧੀ ਹੁੰਦੇ ਨੇ, ਕਹੇ ਸੁਣੇ ਜਾਂਦੇ ਨੇ, ਛੇਤੀ ਕਰੋ ਸੂਰਜ ਡੁੱਬਦਿਆਂ ਸੰਸਕਾਰ ਕਰ ਦਈਏ, ਕਿਧਰੇ ਸੂਰਜ ਨਾ ਡੁੱਬ ਜਾਵੇ। ਕਿੰਨੇ ਸੰਬੰਧੀ ਕਹਿੰਦੇ ਨੇ ਘਰ ਬੰਦ ਜਾ ਕੇ ਬੂਹਾ ਖੋਲ੍ਹਣਾ, ਕੋਈ ਕਹਿੰਦਾ ਬੱਚੇ ਇਕੱਲੇ ਨੇ, ਕੋਈ ਕਹਿੰਦਾ ਮਾਲ ਡੰਗਰ ਬੱਜਾ ਜਾ ਕੇ ਪੱਠੇ ਪਾਉਣੇ ਨੇ। ਉੱਥੇ ਮਾਲ ਡੰਗਰ ਅਤੇ ਪੱਠੇ ਚੇਤੇ ਆਉਂਦੇ ਨੇ, ਮਰਨ ਵਾਲਾ ਚੇਤੇ ਨਹੀਂ ਆਉਂਦਾ। ਉੱਥੇ ਮੂੰਹ ਰੱਖਣੀਆਂ ਗੱਲਾਂ ਨੇ, ਇਹ ਸਾਡੇ ਆਇਆ ਸੀ, ਅਸੀਂ ਇਸ ਦੇ ਨਾ ਜਾਵਾਂਗੇ ਅਤੇ ਸਾਨੂੰ ਕੀ ਆਖੇਗਾ। ਮੂੰਹ ਰੱਖਣ ਵਾਸਤੇ ਲਿਹਾਜੋ ਲਿਹਾਜੀ ਸਾਰੇ ਆਉਂਦੇ ਨੇ, ਪਰ ਮਰਨ ਵਾਲੇ ਦੇ ਨਾਲ ਹਮਦਰਦੀ ਕਿਸੇ ਨੂੰ ਨਹੀਂ ਹੁੰਦੀ ਕਿ ਮਰ ਗਿਆ ਹੈ। ਕਦੇ ਕਿਸੇ ਨੇ ਇਹ ਆਖਿਆ ਦਰਗਾਹ ਵਿੱਚ ਇਸ ਦਾ ਭਲਾ ਕਿਵੇਂ ਹੋਵੇਗਾ? ਇਸ ਦੇ ਵਾਸਤੇ ਜੇ ਇਸ ਦੇ ਅੰਤਮ ਸੰਸਕਾਰ ਵਿੱਚ ਸ਼ਾਮਿਲ ਹੋਣ ਵਾਸਤੇ ਆਏ ਹਾਂ, ਇਸ ਦੇ ਵਾਸਤੇ ਕੋਈ ਚੌਪਈ ਸਾਹਿਬ, ਕੋਈ ਜਪਜੀ ਸਾਹਿਬ, ਕੋਈ ਸੁਖਮਨੀ ਸਾਹਿਬ ਪੜ੍ਹ ਦਈਏ, ਇਸ ਦੇ ਵਾਸਤੇ ਕੋਈ ਮੂਲ ਮੰਤਰ ਦਾ ਜਾਪੀ ਅੱਧਾ ਘੰਟਾ ਬੈਠ ਕੇ ਜਾਂ ਸਵਾ ਘੰਟਾ ਕਰ ਲਈਏ, ਇਸ ਦੇ ਭਲਾ ਹੋਵੇ, ਆਖਿਆ ਕਦੇ ਕਿਸੇ ਨੇ? ਜਿਸ ਨਾਮ ਨੇ ਸਾਥ ਦੇਣਾ, ਉਹ ਨਾਮ ਵੀ ਕੋਈ ਨਹੀਂ ਤੇਰੇ ਵਾਸਤੇ ਜਪਦਾ, ਅਤੇ ਤੂੰ ਆਪ ਵੀ ਉਹਨਾਂ ਵਾਸਤੇ ਨਾਮ ਜਪਣਾ ਛੱਡ ਦਿੱਤਾ, ਬੇਸਮਝ ਪੁਰਖਾ, ਜਿਨ੍ਹਾਂ ਨੇ ਤੇਰੇ ਕੰਮ ਹੀ ਨਹੀਂ ਆਉਣਾ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਫਿਰ ਮਾਇਆ ਤੇ ਸੰਬੰਧੀਆਂ ਵੱਲੋਂ ਸਾਡੇ ਮਨ ਦਾ ਮੋਹ ਕਿਵੇਂ ਛੁੱਟੇ? ਉਪਰਾਮ

0: ਹਜ਼ੂਰ ਫਰਮਾਉਂਦੇ ਨੇ ਭਾਈ ਸੱਚੇ ਬਚਨ ਜਾਣ ਲੈ, ਸਮਝ ਲੈ ਇਸ ਗੱਲ ਨੂੰ, ਹਉ ਨਾਹੀਂ ਮੈਂ ਆਪ ਵੀ ਕੁਛ ਨਹੀਂ ਹਾਂ, ਤੇ ਬੇਨਤੀਆਂ ਕਰ ਮਹਾਰਾਜ ਜੀ ਮੇਰਾ ਆਪਣਾ ਵੀ ਕੋਈ ਨਹੀਂ ਹੈ। ਆਪਣਾ ਤੇ ਉਹ ਹੈ ਨਾ ਜਿਹੜਾ ਜਮਾਂ ਤੋਂ ਛੁਡਾ ਲਵੇ, ਆਪਣਾ ਤੇ ਉਹ ਹੈ ਨਾ ਜਿਹੜਾ ਜਨਮ ਮਰਨ ਤੋਂ ਛੁਡਾ ਲਵੇ, ਆਪਣਾ ਤੇ ਉਹ ਹੈ ਜਿਹੜਾ ਅੰਤਕਾਲ ਕੰਮ ਆ ਜਾਵੇ। ਮਹਾਰਾਜ ਮੇਰੇ ਕੰਮ ਆਉਣ ਵਾਲਾ ਆਪਣਾ ਵੀ ਕੋਈ ਨਹੀਂ ਹੈ, ਮੇਰਾ ਪਦਾਰਥ ਤੇ ਮੇਰਾ ਸਰੀਰ ਵੀ ਨਾਲ ਨਿਭਣ ਵਾਲਾ ਨਹੀਂ ਹੈ,
1: ਹਮਰੋ ਬਸ ਚਾਰੀ
0: ਤੇ ਮਹਾਰਾਜ ਨਾ ਹੀ ਸਾਡਾ ਕੋਈ ਵਸ ਚੱਲਦਾ ਤੇ ਨਾ ਹੀ ਕੋਈ ਚਾਰਾ ਜੋਈ ਚੱਲਦੀ ਏ। ਸਾਡਾ ਚਾਰਾ ਉਪਚਾਰ ਵੀ ਨਹੀਂ ਚੱਲਦੇ, ਯਤਨ ਵੀ ਨਹੀਂ ਚੱਲਦੇ, ਤੇ ਮਹਾਰਾਜ ਸਾਡਾ ਵਸ ਕੋਈ ਨਹੀਂ ਚੱਲਦਾ ਹੈ ਕਿਸੇ ਪ੍ਰਕਾਰ, ਨਾ ਮੋਹ ਅੱਗੇ, ਨਾ ਸੰਬੰਧੀਆਂ ਅੱਗੇ, ਨਾ ਮਾਇਆ ਅੱਗੇ, ਨਾ ਜਮਾਂ ਅੱਗੇ।
1: ਕਰਨ ਕਰਾਵਨ ਨਾਨਕ ਕੇ ਪ੍ਰਭ।
0: ਸੋ ਪੰਚਮ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਬਚਨ ਕਰਦੇ ਨੇ, ਐਵੇਂ ਬੇਨਤੀਆਂ ਕਰਨੀਆਂ ਨੇ, ਨਾਨਕ ਕੇ ਪ੍ਰਭ, ਹੇ ਪ੍ਰਭੂ ਪਰਮੇਸ਼ਰ ਜੀ, ਕਰਨ ਕਾਰਨ ਸਮਰੱਥ ਜੀ, ਮੇਰੇ ਕੇਵਲ ਤਾਂ ਕੇਵਲ ਇੱਕ ਆਪ ਹੀ ਹੋ ਜੀਓ।
1: ਸੰਗ ਉਧਾਰੀ
0: ਮਹਾਰਾਜ ਸਾਹਿਬ ਜੀ, ਮੈਨੂੰ ਸੰਤ ਜਨਾਂ ਦਾ ਸੰਗ ਬਖਸ਼ ਕਰਕੇ ਨਾ, ਤੇ ਉਹਨਾਂ ਦੀ ਸੰਗਤ ਵਿੱਚ ਨਾਮ ਜਪਾ ਕੇ, ਸੰਤਾਂ ਦਾ ਇਹ ਗੁਣ ਹੈ ਸੰਤ ਜਪਾਵੈ ਨਾਮ, ਜਿਹੜੇ ਨਾਮ ਜਪਾਉਣ ਵਾਲੇ ਸੰਤ ਨੇ ਜਿਨ੍ਹਾਂ ਨੂੰ ਆਪ ਸਾਸ ਗਰਾਸ ਕਦਰੇ ਭੁੱਲਦਾ ਨਹੀਂ, ਮਹਾਰਾਜ ਉਹਨਾਂ ਦਾ ਸੰਗ ਬਖਸ਼ ਕੇ, ਉਹਨਾਂ ਦੀ ਸੰਗਤ ਬਖਸ਼ੋ, ਉਹਨਾਂ ਦਾ ਸੰਗ ਬਖਸ਼ ਕੇ ਮੇਰੇ ਤਾਈਂ ਨਾਮ ਜਪਾ ਲੈਣਾ ਕਰੋ, ਉਹਨਾਂ ਦੀ ਸੰਗਤ ਬਖਸ਼ੋ, ਆਪ ਜੀ ਦੇ ਅੰਮ੍ਰਿਤ ਨਾਮ ਨੂੰ ਸੰਤ ਜਨਾਂ ਦੇ ਨਾਲ ਮਿਲ ਕਰਕੇ ਜਪਦੇ ਰਹੀਏ, ਸਤਨਾਮ ਸ੍ਰੀ ਵਾਹਿਗੁਰੂ। ਤੇ ਮਹਾਰਾਜ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਜਪ ਕਰਕੇ ਮੇਰਾ ਉਧਾਰ ਹੋ ਜਾਵੇ, ਸੰਸਾਰ ਸਾਗਰ ਤੋਂ ਤਰਨਾ ਹੋਵੇ, ਬਾਹਰ ਮੁਖੀ ਬਿਰਤੀ ਤੋਂ ਅੰਤਰਮੁਖੀ ਬਿਰਤੀ ਹੋ ਜਾਵੇ, ਵਿਸ਼ੇ ਵਿਸ਼ੈਣੀ ਮਤ ਤੋਂ ਆਤਮ ਵਿਸ਼ੈਣੀ ਮਤ ਹੋ ਜਾਵੇ, ਮਹਾਰਾਜ ਵਿਸ਼ੇ ਪਰਾਇਣ ਜੋ ਮਨ ਹੋ ਰਹੇ ਹੈ ਇਹ ਆਪ ਜੀ ਦੇ ਪ੍ਰੇਮ ਪਰਾਇਣ ਹੋ ਜਾਵੇ, ਐਸੇ ਸੰਤ ਜਨਾਂ ਦਾ ਸੰਗ ਮੈਨੂੰ ਬਖਸ਼ੋ ਜਿਨ੍ਹਾਂ ਨੂੰ ਮਿਲ ਕਰਕੇ ਆਪ ਜੀ ਦਾ ਅੰਮ੍ਰਿਤ ਨਾਮ ਜਪੀਏ, ਅਤੇ ਮਨ ਬਾਣੀ ਸਰੀਰ ਕਰਕੇ ਆਪ ਜੀਆਂ ਦੇ ਹੀ ਹੋ ਜਾਈਏ ਜੀ। ਇਹ ਪਾਵਨ ਉਪਦੇਸ਼ ਸਾਧ ਸੰਗਤ ਜੀ, ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਰਮ ਦਇਆਲੂ ਕਿਰਪਾਲੂ ਜੀਆਂ ਨੇ ਸਾਰੰਗ ਰਾਗ ਦੇ ਅੰਦਰ ਫਰਮਾ ਕਰਕੇ ਬਖਸ਼ਿਆ ਹੈ। ਗੁਰਚਰਨਾਂ ਵਿਖੇ ਬੇਨਤੀਆਂ ਕਰੀਏ, ਸੱਚੇ ਸਾਹਿਬ ਜੀ ਜੋ ਆਪ ਜੀਆਂ ਨੇ ਅੰਮ੍ਰਿਤਮਈ ਪ੍ਰਵਚਨ ਫਰਮਾਏ ਨੇ, ਅੰਮ੍ਰਿਤਮਈ ਗੁਰਬਾਣੀ ਅਤੇ ਗੁਰਬਾਣੀ ਦੀ ਵਿਚਾਰ ਦੁਆਰਾ ਦਾ ਤਾਰ ਸਾਡੇ ਤਾਈਂ ਉਪਦੇਸ਼ ਕਥਨ ਅਤੇ ਸਰਵਣ ਕਰਵਾਏ ਨੇ, ਕਿਰਪਾਲਤਾ ਕਰਕੇ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਿਤਨੇਮ ਨਿਤਨੇਮ ਦੀ ਪਰਪੱਕਤਾ, ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਜੀ। ਸੱਚੇ ਪਾਤਸ਼ਾਹ ਜੀ ਬੇਨਤੀਆਂ, ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮਤ ਬਖਸ਼ਿਸ਼

Sajjana, sajjana.

ਫਤਿਹ। ਗੱਜ ਕੇ ਜੈਕਾਰਾ ਗਜਾਵੇ, ਸੋਨੀਆ ਲਵ ਜਾਵੇ। ਸਤਿ ਸ੍ਰੀ ਅਕਾਲ ਗੁਰਵਰਿਆ ਕਰ ਤੇਗ ਤੇਗ ਫਤਿਹ। ਗੁਰੂ ਪੰਥ ਖਾਲਸੇ, ਦਿਨੋ ਦਿਨ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ।

ਸਤਿ ਸ਼੍ਰੀ ਅਕਾਲ।

Thank you.

Yeah.

Thank you.

Thank you.

I'm going to go to the hospital.

Thank you.

ਦੇ ਪਵਿੱਤਰ ਪਾਵਨ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਾ ਹੈ। ਕੀਰਤਨ ਦਾ ਸਤਿਕਾਰ ਕਰਦਿਆਂ ਗੁਰੂ ਰੂਪ ਸਾਧ ਸੰਗਤ ਜੀ ਵੱਲੋਂ ਕੀਰਤਨ ਸ਼ਬਦ ਭੇਟ ਬੇਅੰਤ ਮਾਇਆ ਹਾਜ਼ਰ ਹੋਈ। ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਦੀਆਂ ਗੁਰੂ ਰੂਪ ਸਾਧ ਸੰਗਤ ਜੀ ਦੀਆਂ ਆਸਾ ਮਨਸਾ ਸੰਪੂਰਨ ਕਰਨ ਦੀਆਂ ਯਾਤਰਾ ਸਫਲੀ ਹਰ ਵਿਧਾਨ ਫਤਿਹ ਰੱਖਣਾ ਚੜ੍ਹਦੀ ਕਲਾ ਰੱਖਣੀ। ਸਿੱਖੋ ਸ਼ਬਦ ਪਿਆਰਿਓ।

0: ਮਾਤਾ ਧਰਤ ਮਹਤ
1: ਤਿਸਰਾ ਤੁਜ ਆਈ ਦਾਇਆ ਖੇਲੈ ਸਕਲ ਜਗਤ ਚੰਗਿਆਈਆਂ ਬੁਰਾਈਆਂ ਵਾਚੈ ਧਰਮਾ ਦੂਰ ਕਰਮੀ ਆਪੋ ਆਪਣੀ ਕਹਿੰਦੇ ਰਹਿ ਕੇ ਜੀ ਨਾਮ ਦੇ ਆਇਆ ਗਹਿ ਜਗਤ

ਕੁਕਮਲ ਹਰਿ ਗਜ ਗਦਹਾ ਵਿਭੂਤ ਦਾਰਿ ਗਿੱਧਵਾ ਮਸਾਨ ਬਾਸ ਕਰੇ ਵੀ ਕਰਤ ਹੈ ਕੁਕਮਟ ਬਾਸੀ ਲਗ ਢੋਲਤ ਉਦਾ ਸਿਮ੍ਰਿਗ ਤਰਵਰ ਸਦੀਵ ਮੋਨ ਸਾਧੇ ਮਰਤ ਹੈ ਬਿੰਦ ਕੇ ਸਥਈਅਤ।

ਨਾਚਦ ਫਿਰਤ ਮੋਰ ਬਾਂਦਰ ਕਰਤ ਹੋਰ ਦਾਮਨੀਆਂ ਨੇਕ ਭਾਵ ਕਰਿਓ ਹੀ ਕਰਤ ਹੈ। ਚੰਦਰਮਾ ਤੇ ਸੀਤਲ ਨ ਸੂਰ ਤੇ ਤਪਤ ਦੇ ਜੇਂਦਰ ਸੋ ਨ ਰਾਜਾ ਭਵ ਭੂਮ ਕੋ ਭਰਤ ਹੈ। ਸਿਵ ਸੇ ਤਪਸ ਯਾਦ ਬ੍ਰਹਮਾ ਸੇ ਨਾ ਵੇਦਚਾਰੀ ਸਨਤ ਕੁਮਾਰ ਸੀ ਤਪਸਿਆ ਨਾ ਅਨਤ ਹੈ। ਗਿਆਨ ਕੇ ਵਿਹੀਨ ਕਾਲ ਫਾਂਸ ਕੇ ਅਧੀਨ ਸਦਾ ਜੁਗਨ ਕੀ ਚੌਕਰੀ ਫਿਰਾਈ ਫਿਰਤ ਹੈ। ਏਕ ਸੇ ਭਏ ਏਕ ਗਏ ਏਕ ਫੇਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਬ੍ਰਹਮਾ ਬਿਸ਼ਨ ਕੇ ਤੇ ਵੇਦ ਓ ਪੁਰਾਣ ਕੇ ਤੇ ਸਿਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਏ ਹੈ। ਮੋਨ ਦੀ ਮਦਾ ਪੀਰਿਓ ਪਿਕੰਬਰ ਕਿਤੇ ਗਨ ਨਾ ਪਰਤ ਤੇ ਭੂਮ ਹੀ ਤੇ ਹੋਏ ਕੇ ਫਿਰ ਭੂਮ ਹੀ ਮਿਲਾਏ ਹੈ। ਜੋ ਕਿ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰ ਸਾਰੇ ਛਤਰ ਹੀ ਕਿਛਾਇਆ ਗਈ ਕੋਸਲੋ ਚਲਤ ਹੈ। ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦਰਪ ਕੋ ਦਲਤ ਹੈ। ਮਾਨਸੇ ਮਹੀਬ ਓ ਦਿਲੀਪ ਕੈਸ ਛਤਰਧਾਰੀ ਵੱਡੋ ਅਭਿਮਾਨ ਭੂਜ ਸਰ ਦੁਰਜੋਧਨ ਸੇ ਮਾਨਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ। ਸਿਜ ਦੇ ਕਰੇ ਅਨੇਕ ਧੋਪ ਜੀ ਕਬਟ ਫੇਸ ਬੋਸਤੀ ਅਨੇਕ ਦਾਰੀ ਵਾਵਤ ਹੈ ਸਟਾਂਗ ਅਥ ਕਹਾ ਭਯੋ ਰੋਕੀ ਜੋ ਪੈਡਾਰ ਰਹੇ ਉਰਧ ਮੁਖ ਮਨ ਤੇ ਨ ਮੁੰਡ ਨੇ ਹੋਰਾਯੋ ਅਦ ਇਸ ਕੋ ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀ ਨੇ ਏਕ ਭਾਵਨਾ ਵਿਹੀਨ ਕੈਸੇ ਭਾਵੇ ਜਗਦੀਸ ਕੋ ਸੀਸ ਪਟ ਕਤ ਜਗ ਕਾਨ ਮੈਂ ਖਜੂਰਾ ਦਸ ਬੂੰਡ ਛੱਟ ਕਤ ਮਿੱਤਰ ਪੁੱਤਰ ਹੂੰ ਕੇ ਸੋਕ ਸੋ ਆਖ ਗੋਚਰਈਆ ਫਲ ਫੂਲ ਕੋ ਬਛਈਆ ਸਦਾ ਬਨ ਕੋ ਬ੍ਰਹਮਈਆ ਔਰ ਦੂਸਰੋ ਨਬੂਕ ਸੋ ਕਹਾ ਭਯੋ ਭੇੜ ਜੋ ਖਸਤ ਸੀਸ ਵਿਛਨ ਸੋ ਮਾਟੀ ਕੋ ਬਛਈਆ ਬੋਲ।

ਪੰਜ ਵਾਰ ਗੀਦਰ ਪੁਕਾਰ ਪਰ ਸੀਤ ਕਾਲ ਗੁੰਚਰ ਉਗਦਹਾ ਅਨੇਕ ਦਾ ਪੁਕਾਰ ਹੀ ਕਾਹ ਭਯੋ ਜੋ ਪਕਲ ਵਤਰ ਲਿਓ ਕਾਂਸ ਬੀਚ ਚੀਰ ਚੀਰ ਚੋਰ ਟਾਕ ਠਾਰਨ ਸੋ ਮਾਰਹੀ ਕਾਹ ਭਯੋ ਫਾਂਸ ਡਾਰ ਬੁੜ ਚੜ ਗੰਗ ਧਾਰ ਡਾਰ ਡਾਰ ਫਾਂਸ ਠਗ ਮਾਰ ਮਾਰ ਡਾਰ ਹੀ ਡੂਬੇ ਨਰਕ ਧਾਰ ਮੂੜ ਗਿਆਨ ਕੇ

ਜੇ ਸਤਰ ਮਿੱਤਰ ਨਹੀਂ ਜਨਮ ਜਾਤ ਜਿਹ ਪੁੱਤਰ ਭਰਾਤ ਨਹੀਂ ਮਿੱਤਰ ਮਾਤ ਜਿਹ ਕਰਮ ਭਰਮ ਨਹੀਂ ਧਰਮ ਧਿਆਨ ਜਿਹ ਨੇਹ ਕੇਹ ਨਹੀਂ ਪਿਉਤ ਬਾਨ ਜਿਹ ਜਾਤ ਪਾਤ ਨਹੀਂ ਸਤਰ ਮਿੱਤਰ ਜਿਹ

ਜਿਹ ਦਰਾਸ ਵਾਸ ਨਹੀਂ ਦੇਹ ਨਾਸ ਜਿਹ ਆਦ ਅੰਤ ਨਹੀਂ ਰੂਪ ਰਾਸ ਜਿਹ ਰੋਗ ਸੋਗ ਨਹੀਂ ਜੋਗ ਜੁਗਤ ਜਿਹ ਦਰਾਸ ਆਸ ਨਹੀਂ ਊਮ ਭੁਗਤ ਬਖਯ ਭੰਗ ਜਿਹ ਨੇਦ ਨੇਦ ਉਚਰੰਦ ਵੇਦ ਜਿਹ ਅਲਖ ਰੂਪ ਕਥਤ ਕਤੇਵ ਜਿਹ ਅਲਖ ਰੂਪ ਆਸਨ ਅਡੋਲ ਜਿਹ ਅਮਿਤ ਤੇਜ ਅਛਯ ਅਤੋਲ ਜਿਹ ਧਿਆਨ ਰਾਜ ਮੁੰਜਨ ਅਨੰਤ ਕਈ ਕਲਪ ਜੋਗ ਸਾਧਤ ਦੁਰੰਤ ਖਾਮ ਬਰਖਾ ਸਹੰਤ ਕਈ ਕਲਪ ਏਕ ਆਸਨ ਬਿਤੰਤ ਕਈ ਯਤਨ।

ਕਈ ਅਗਨ ਹੋਦਰ ਕਈ ਬਹੁਨ ਹਾਰ ਕਈ ਕਰਤ ਕੋਟ ਮ੍ਰਿਤ ਕੋ ਹਾਰ ਕਈ ਕਰਤ ਸਾਗ ਪੈ ਪੱਤਰ ਫਛ ਨਹੀਂ ਤਾਂ ਦਬ ਦੇਵ ਹੋ ਵਧ ਪ੍ਰਤੱਛ ਕਈ ਗੀਤ ਗਾਨ ਗੰਧਰਵ ਬਰੀਤ ਕਈ ਵੇਦ ਸਾਸਰ ਵਿਦਿਆ ਪ੍ਰਤੀਤ ਕਹੂੰ ਵੇਦ ਰੀਤ ਜਗ ਆਦ ਕਰਮ ਕਹੂੰ ਅਗਨ ਹੋਦਰ ਕਹੂੰ ਤੀਰਥ ਧਰਮ ਕਈ ਦੇਸ ਦੇਸ ਭਾਖਾਰ ਟੰਤ ਕਈ ਦੇਸ ਦੇਸ ਵਿਦਿਆ ਬੜੰਤ ਕਈ ਕਰਤ ਭਾਂਤ ਭਾਂਤਨ

है।

ਕੌਣ ਕਹੋ ਤਾਂ

ज्ञान

ਜੋ ਕਰਦੇ ਤੇ ਖੜੇ ਕਰਦੇ ਮੰਡਾ ਜੋ ਬਲੇ ਉਸੇ ਖੜਾ ਕਰਦੇ ਮੰਡਾ ਬਲੇ ਉਸੇ

ਵਰਦਨ ਬਿਡਾਲ ਵਧੇ ਸਰਦਾਰ ਬਿਫਰਕਣ ਦੁਰਜਨ ਧਰਕਣ ਤੁਲ ਮਰਖਣ ਧਰਮ ਦੁਜੇ ਧੂਮਰਾਜ ਬਿਧੁਮ ਸੰ ਸੋਣਤ ਚੁਨ ਸੰ ਸੁੰਭ ਨ ਪਾਤ ਨ ਸੁੰਭ ਮਥੇ ਜੈ ਜੈ ਹੋ ਸੇ ਮੈਂ ਖਾਸੁਰ ਮਰਦਨ ਆਦ ਅਨੀਲ ਅਗਾਧ ਕਥੇ।

ਜੁਧੰ ਅਨੂਪ ਜਹ ਰੂਪ ਰੇਖ ਨਹੀਂ ਰੰਗ ਰਾਗ ਛਿਜ ਤੇਜਨ ਫਿਜ ਤਾਗ ਜਲ ਥਲ ਮਹੀ ਬਬੰਤਨ ਦੁਰੰਤ ਜਿਹ ਨੇਤ ਨੇਤ ਨਿਸ ਦਿਨ ਉਚਰੰਤ ਵਾਯੂ ਨ ਜਾਏ ਜਿਹ ਪੈਰ ਪਾਰ ਦੀਨਾਨ ਦੁਖ ਤਹਿਤਾ ਉਤਾਰ ਕਈ ਕੋਟ ਇੰਦਰ ਜਿਹ ਪਾਨ ਹਾਰ ਕਈ ਕੋਟ ਰੁਦਰ ਜੁਗੀਆ ਦੁਆਰ ਕਈ ਵੇਦ ਵਿਆਸ ਬ੍ਰਹਮਾਨੰਦ ਜਿਹ ਨੇਤ ਨੇਤ ਨਿਸ ਦਿਨ ਉਚਰੰਤ ਤਵਾ ਪ੍ਰਸਾਦ ਸਵਈਏ ਦੀਨਨ ਕੇ ਵਰਤਪਾਲ ਕਰੈ ਨਿਤ ਸੰਤ ਉਬਾਰਕ ਨੀਮਨ ਗਾਰੇ ਪਛ ਬਸੋ ਨਕ ਨਾਗ ਨਰਾਦਿਵ ਸਰਬ ਸਮੈ ਸਭ ਕੋ

Anlatıldı.

ਪਾਵਨ ਤਖਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਦੀ ਧਰਤੀ ਤੇ ਪਾਤਸ਼ਾਹ ਦੀ ਪਾਵਨ ਗੋਦ ਦੇ ਅੰਦਰ ਸੁਭਾਏਮਾਨ ਗੁਰੂ ਕੀ ਸਾਜੀ ਨਵਾਜੀ ਗੁਰੂ ਕੀ ਸੰਗਤ ਜੀਓ ਸਤਿਗੁਰੂ ਪਾਤਸ਼ਾਹ ਜੀ ਨੇ ਬੜਾ ਤਰਸ ਕੀਤਾ ਹੈ ਜੋ ਕਿਸੇ ਨਾ ਕਿਸੇ ਬਹਾਨੇ ਇਹ ਜੋ ਸਰੀਰ ਛਿੰਨ ਛਿੰਨ ਕਰਕੇ ਮੌਤ ਦੇ ਨੇੜੇ ਜਾ ਰਿਹਾ ਹੈ ਇਸ ਦੇਹ ਰੂਪੀ ਘੜੇ ਦੇ ਵਿੱਚੋਂ ਛਿੰਨ ਛਿੰਨ ਔਧ ਬਿਹਾਤ ਹੈ ਫੂਟੈ ਘੱਟ ਜਿਉ ਪਾਨੀ ਇਸ ਦੇਹ ਰੂਪੀ ਘੜੇ ਚੋਂ ਜੋ ਸਵਾਸਾ ਰੂਪ ਪਾਣੀ ਹੈ ਉਹ ਖਤਮ ਹੋ ਰਿਹਾ ਹੈ ਸੋ ਉਹਨਾਂ ਸਵਾਸਾਂ ਨੂੰ ਸਫਲਿਆਂ ਕਰਨ ਵਾਸਤੇ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਡੇ 'ਤੇ ਬੜਾ ਜਿੱਥੇ ਪਾਤਸ਼ਾਹ ਆਪਣੀ ਪਾਵਤ ਸੰਗਤ ਬਖਸ਼ ਰਹੇ ਨੇ ਉੱਥੇ ਨਾਲ ਹੀ ਗੁਰੂ ਸਾਹਿਬ ਜੋ ਲੜੀਵਾਰ ਕਥਾ ਗੁਰਪ੍ਰਤਾਪ ਸੂਰਜ ਗ੍ਰੰਥ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਭਾਈ ਚੂੜਾਮਣ ਕਵੀ ਜੋ ਤਖ਼ਤ ਸਾਹਿਬਾਨਾਂ 'ਤੇ ਬੜੇ ਭਾਵਨਾ ਅਦਬ ਸਤਿਕਾਰ ਦੇ ਨਾਲ ਜੋ ਸੰਧਿਆ ਦੇ ਵੇਲੇ ਵਿਚਾਰ ਕੀਤੀ ਜਾਂਦੀ ਹੈ ਉਸ ਵਿਚਾਰ ਦੇ ਵਿੱਚ ਵੀ ਆਪਾਂ ਸਾਰਿਆਂ ਨੂੰ ਜੁੜਨ ਦਾ ਇਹ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ ਸੋ ਗੁਰੂ ਸਾਹਿਬ ਅੱਗੇ ਅਰਦਾਸ ਕਰਿਆ ਕਰੋ ਉਮਰ ਉਹਾਂ ਵਿੱਚ ਲਿਖੇ ਦੇ ਜੋ ਯਾਦ ਸਾਈਂ ਵਿੱਚ ਗੁਜ਼ਰੇ ਅਰਦਾਸ ਕਰਿਆ ਕਰੋ ਬੇਨਤੀ ਕਰਿਆ ਕਰੋ ਵੀ ਸਤਿਗੁਰੂ ਪਾਤਸ਼ਾਹ ਜੀ ਵੀ ਇਹ ਜਿਤਨਾ ਵੀ ਸਮਾਂ ਹੈ ਜਿੰਨੀ ਵੀ ਉਮਰ ਹੈ ਇਹ ਆਪ ਜੀ ਦੇ ਚਰਨਾਂ ਦੇ ਨਾਲ ਨਿਭ ਜਾਵੇ ਸਵਾਸ ਸਵਾਸ ਆਪ ਜੀ ਦਾ ਨਾਮ ਜਿਹੜਾ ਹੈ ਉਹ ਬਖਸ਼ਿਸ਼ ਕਰਕੇ ਰਸਨਾ 'ਤੇ ਰਹੇ ਸੋ ਸਾਧ ਸੰਗਤ ਜੀ ਕਿਉਂਕਿ ਸਰੀਰ ਦਾ ਭਰੋਸਾ ਨਹੀਂ ਸਵਾਸਾਂ ਦਾ ਭਰੋਸਾ ਨਹੀਂ ਪਾਣੀ ਦੇ ਵਿੱਚੋਂ ਇੱਕ ਬੁਲਬਲਾ ਪੈਦਾ ਹੁੰਦਾ ਹੈ ਉਸ ਬੁਲਬਲੇ ਦੀ ਵੀ ਮਿਆਦ ਹੈ ਪਰ ਮਨੁੱਖ ਦੀ ਕੋਈ ਮਿਆਦ ਨਹੀਂ ਹੈ ਕਿਉਂਕਿ ਮਰਨ ਲਿਖਾਏ ਮੰਡਲ ਮਹਿਆਏ ਸਾਧ ਸੰਗਤ ਸਾਡਾ ਕੋਈ ਪਤਾ ਨਹੀਂ ਇਹ ਫਿਰ ਆਪਣੇ ਕਾਰਡਾਂ 'ਤੇ ਲਿਖਿਆ ਹੁੰਦਾ ਹੈ ਕੇਲ ਕਰਿੰਦੇ ਹਾਂਜਨੋ ਅਚਿੰਤੇ ਬਾਜ ਪਏ ਸੋ ਉਹ ਬਾਜ ਕਦੋਂ ਪੈ ਜਾਣ ਕਿ ਸਮੇਂ ਪੈ ਜਾਣ ਸਾਨੂੰ ਕਿਸੇ ਨੂੰ ਇਸ ਗੱਲ ਦਾ ਗਿਆਨ ਨਹੀਂ ਆਪਾਂ ਇਹ ਵੀ ਦਾਅਵੇ ਨਾਲ ਨਹੀਂ ਕਹਿ ਸਕਦੇ ਵੀ ਸਾਧ ਸੰਗਤ ਜੀ ਦਾਸ ਕਥਾ ਦੀ ਹਾਜ਼ਰੀ ਭਰ ਰਿਹਾ ਹੈ ਅਤੇ ਇਹ ਦਾਅਵੇ ਨਾਲ ਨਹੀਂ ਕਿਹਾ ਜਾ ਸਕਦਾ ਵੀ ਕਥਾ ਦੀ ਸਮਾਪਤੀ ਕਰਕੇ ਦਾਸ ਇੱਥੋਂ ਉੱਠੇਗਾ ਇਹ ਤਾਂ ਗੁਰੂ ਸਾਹਿਬ ਨੇ ਜਦੋਂ ਸਾਧ ਸੰਗਤ ਇਹ ਸਵਾਸ ਪੰਜ ਭੂਤਕ ਸਰੀਰ 'ਚੋਂ ਜਾਣੇ ਨੇ ਸਾਨੂੰ ਨਹੀਂ ਪਤਾ ਲੱਗਣਾ ਸੋ ਇਸ ਕਰਕੇ ਇਹ ਜਨਮ

ਦੁੱਖੇ ਨੂੰ ਰਜਾਇਆ ਈ, ਕਦੇ ਕਿਸੇ ਰੋਂਦੇ ਨੂੰ ਹਸਾਇਆ ਈ, ਕਦੇ ਕਿਸੇ ਡਿੱਗੇ ਨੂੰ ਉਠਾਇਆ ਈ। ਕਹਿੰਦਾ ਜੇ ਜ਼ਿੰਦਗੀ 'ਚ ਤੂੰ ਇਹ ਨਾ ਕੀਤਾ ਦਿਰੀ ਮਾਲਾ ਫੇਰੀ, ਤੂੰ ਕੱਖ ਵੀ ਨਾ ਕੀਤਾ। ਗੌਰ ਕਰਿਓ, ਜੇ ਆਪਾਂ ਕਿਸੇ ਨੂੰ ਭੁੱਖੇ ਨੂੰ ਖਵਾਇਆ ਨਹੀਂ, ਕਿਸੇ ਰੋਂਦੇ ਨੂੰ ਹਸਾਇਆ ਨਹੀਂ, ਕਿਸੇ ਡਿੱਗੇ ਨੂੰ ਉਠਾਇਆ ਨਹੀਂ, ਅਸੀਂ ਕਿਹਾ ਵੀ ਇਕੱਲਾ ਨਾਮ ਜਪਿਆ, ਤੇ ਸਾਧ ਸੰਗਤ ਆਪਾਂ ਜ਼ਿੰਦਗੀ 'ਚ ਕੱਖ ਨਹੀਂ ਕੀਤਾ। ਸੋ ਇਸ ਕਰਕੇ ਇਹ ਜਿਹੜੀ ਜ਼ਿੰਦਗੀ ਹੈ ਨਾ, ਇਹ ਆਪਾਂ ਆਪਣੇ ਵਾਸਤੇ ਜੀ ਕੇ ਵੀ ਮਰ ਜਾਣਾ, ਪਰ ਜਿਸ ਦਿਨ ਇਸ ਜ਼ਿੰਦਗੀ ਨੂੰ ਕਿਸੇ ਦੂਜੇ ਦੇ ਵਾਸਤੇ ਜੀਓਗੇ, ਸੱਤ ਜਾਣਿਓ, ਉਸ ਦਿਨ ਤੁਹਾਨੂੰ ਇਸ ਇਨਸਾਨੀਅਤ ਦੇ ਜਿਹੜਾ ਧਰਮ ਹੈ ਇਹਦੇ ਬਾਰੇ ਸਾਧ ਸੰਗਤ 'ਚ ਗਿਆਨ ਹੋ ਜਾਏਗਾ। ਸੋ ਇਸ ਕਰਕੇ ਇਹ ਜੀਵਨ ਅਤੇ ਮੌਤ ਦਾ ਗੇੜ, ਸਾਧ ਸੰਗਤ ਜੋ ਉਪਜੋ ਸੋ ਬਿਨਸ ਹੈ, ਜਿਸ ਚੀਜ਼ ਦੀ ਉਤਪੱਤੀ ਹੋ ਗਈ ਨਾ ਉਹਦਾ ਨਾਸ ਹੋ ਜਾਣਾ। ਪਰ ਮੈਂ ਇੱਕ ਬਚਨ ਕਰਕੇ ਫਿਰ ਆਪਾਂ ਲੜੀਵਾਰ ਪ੍ਰਸੰਗ ਜਿਹੜਾ ਸਤਿਗੁਰੂ ਪਾਤਸ਼ਾਹ ਨੇ ਝੋਲੀ 'ਚ ਪਾਇਆ, ਆਪਾਂ ਉਸ ਵਿਚਾਰ ਨਾਲ ਜੁੜੀਏ। ਕਿਉਂਕਿ ਸਾਧ ਸੰਗਤ ਜੀ, ਜਦੋਂ ਆਪਾਂ ਆਪਣੇ ਸਰੀਰ ਦਾ ਕੰਪੈਰੀਜ਼ਨ ਕਰਦੇ ਹਾਂ ਨਾ, ਤੁਲਨਾ ਕਰਦੇ ਹਾਂ, ਕਈ ਵਾਰ ਆਪਾਂ ਪਸ਼ੂਆਂ ਦੇ ਨਾਲ ਤੁਲਨਾ ਕਰਦੇ ਹਾਂ, ਪਰ ਮੈਂ ਅਕਸਰ ਸੋਚਦਾ ਪਸ਼ੂਆਂ ਦੇ ਨਾਲ ਤੁਲਨਾ ਕਿਉਂ ਕਰਦੇ ਹਾਂ? ਕਿਉਂਕਿ ਪਸ਼ੂ ਤਾਂ ਸਾਡੇ ਤੋਂ ਬਹੁਤ ਚੰਗੇ ਨੇ। ਨਰੂ ਮਰੈ ਨਰ ਕਾਮਨਾ ਆਵੈ, ਪਸ਼ੂ ਮਰੈ ਦਸ ਕਾਲ ਸਵਾਰੈ। ਸਾਧ ਸੰਗਤ ਜੀ, ਜਦੋਂ ਆਪਾਂ ਘਰ ਦੇ ਵਿੱਚ ਪਸ਼ੂ ਰੱਖੇ ਨੇ, ਆਪਣੇ ਸਰੀਰ ਦੀ ਔਕਾਤ ਵੇਖਿਓ, ਜੇ ਵੀ ਸਾਡੇ ਸਰੀਰ ਦੀ ਔਕਾਤ ਹੈ ਕੀ ਹੈ, ਜਿਹਨੂੰ ਆਪਾਂ ਪਾਲਣ 'ਚ, ਜਿਹਨੂੰ ਆਪਾਂ ਪੋਸ਼ਣ 'ਚ ਲੱਗੇ ਹੋਏ ਹਾਂ, ਜ਼ੋਰ ਲਾਇਆ, ਸੋਹਣਾ ਬਣ ਜੇ ਸਾਡਾ ਸਰੀਰ, ਇਹਦੀ ਔਕਾਤ ਵੇਖਿਓ। ਪਸ਼ੂ ਦਾ ਚਮੜਾ ਸਾਧ ਸੰਗਤ ਉਹ ਕੰਮ ਆਉਂਦਾ, ਜਦੋਂ ਕਿਤੇ ਦੁਕਾਨਦਾਰ ਕੋਲ ਜਾ ਕੇ ਕਹਿੰਦੇ ਆ ਨਾ ਵੀ ਦੁਕਾਨਦਾਰ ਵਧੀਆ ਚਮੜੇ ਦੀ ਜੁੱਤੀ ਦੇਈ, ਇਹ ਸਾਧ ਸੰਗਤ ਉਹ ਚੰਮ ਬੰਦੇ ਦਾ ਨਹੀਂ ਹੁੰਦਾ, ਉਹ ਚੰਮ ਪਸ਼ੂ ਦਾ ਹੁੰਦਾ। ਅਤੇ ਜਦੋਂ ਆਪਾਂ ਪਸ਼ੂ ਘਰਾਂ 'ਚ ਰੱਖੇ ਨੇ, ਪਸ਼ੂ ਦੀ ਗੰਦਗੀ, ਪਸ਼ੂ ਦੀ ਬਿਸਟਾ, ਸਾਧ ਸੰਗਤ ਆਪਾਂ ਗੋਹਾ ਜਿਹੜਾ ਹੈ ਉਹ ਪਾਥੀਆਂ ਪੱਥ ਕੇ, ਜਦੋਂ ਉਹਦੀਆਂ ਆਪਾਂ ਪਾਥੀਆਂ ਬਣਾ ਕੇ ਉਹਨਾਂ ਨੂੰ ਸੁਕਾ ਕੇ ਚੁੱਲ੍ਹੇ ਦੇ ਵਿੱਚ ਅੱਗ ਬਾਲਦੇ ਹਾਂ, ਅੱਗ ਬਾਲਣ ਤੋਂ ਬਾਅਦ ਭੋਜਨ ਪਕਾਉਂਦੇ ਹਾਂ, ਅਤੇ ਸਾਧ ਸੰਗਤ ਉਹ ਜਿਹੜਾ ਬਾਲਣ ਹੁੰਦਾ ਪਸ਼ੂ ਦਾ, ਜਿਹੜਾ ਬਿਸਟਾ ਹੁੰਦੀ ਹੈ, ਉਹ ਸਵਾਹ ਬਣ ਜਾਂਦਾ। ਅਤੇ ਜਦੋਂ ਫਿਰ ਘਰਦਿਆਂ ਨੂੰ ਕਹੀਏ ਵੀ ਸਵਾਹ ਸੱਟ ਦੀਏ, ਅਤੇ ਘਰ ਦੀਆਂ ਔਰਤਾਂ ਕਹਿੰਦੀਆਂ ਨਾ ਭਾਈ ਸਵਾਹ ਨਾ ਸੱਟੀ, ਕੰਮ ਆ ਜਾਏਗੀ। ਕਾਹਦੇ ਕੰਮ ਆਏਗੀ? ਭਾਂਡੇ ਮਾਂਜ ਲਾਂਗੇ, ਖੇਤਾਂ 'ਚ ਸੱਟ ਆਵਾਂਗੇ, ਕਿਤੇ ਤਾਂ ਕੰਮ ਆਏਗੀ ਸਵਾਹ। ਸੋ ਪਸ਼ੂ ਦੀ ਗੰਦਗੀ ਵਰਤ ਕੇ ਜਿਹੜੀ ਸਵਾਹ ਬਣ ਜਾਂਦੀ ਹੈ, ਉਹ ਵੀ ਬਿਸਟਾ ਜਿਹੜੀ ਹੈ ਉਹ ਕੰਮ ਆ ਜਾਂਦੀ ਹੈ। ਪਰ ਇਹ ਮਨੁੱਖ, ਆਪਾਂ ਕਿੰਨੇ ਤਰ੍ਹਾਂ ਦੇ ਪਦਾਰਥ ਖਾਂਦੇ ਹਾਂ, ਚੰਦਨ ਦੀ ਚਿਖਾ ਬਣਾ ਕੇ ਵੀ ਜੇ ਤੈਨੂੰ ਅੱਗ ਲਾ ਕੇ ਸਾੜ ਆਈਏ, ਤੇ ਜਿਹੜੀ ਤੇਰੀ ਰਾਖ ਸ਼ਮਸ਼ਾਨ ਘਾਟ 'ਚ ਹੋਏਗੀ, ਤੂੰ ਘਰਦਿਆਂ ਨੂੰ ਕਹਿ ਕੇ ਜਾਈ ਵੀ ਜਦੋਂ ਮੈਂ ਮਰ ਗਿਆ, ਮੇਰੇ ਮਰਨ ਤੋਂ ਬਾਅਦ ਜਿਹੜੀ ਮੇਰੀ ਮਸਾਣਾ ਦੀ ਮਿੱਟੀ ਹੋਏਗੀ ਸ਼ਮਸ਼ਾਨ ਘਾਟ ਦੀ, ਉਹਨੂੰ ਘਰ ਲੈ ਜਾ ਕੇ ਭਾਂਡੇ ਮਾਂਜਿਓ। ਜੇ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ, ਚੰਦਨ ਦੀਆਂ ਲੱਕੜਾਂ ਮਣਾ ਮਣ ਲਾ ਕੇ ਤੁਹਾਡਾ ਸੰਸਕਾਰ ਕੀਤਾ ਜਾਵੇ, ਪਰ ਫਿਰ ਵੀ ਤੁਹਾਡੀ ਸਵਾਹ ਭਾਂਡੇ ਮਾਂਜਣ ਦੇ ਕੰਮ ਨਹੀਂ ਆਏਗੀ। ਸੋ ਇਸ ਗੱਲ ਤੋਂ, ਇਸ ਚੀਜ਼ ਨੂੰ ਵਿਚਾਰਿਆ ਕਰੋ ਸਾਧ ਸੰਗਤ ਜੀ। ਫਿਰ ਸਾਡੇ ਸਰੀਰ ਦਾ ਭਈ ਪ੍ਰਾਪਤ, ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਸੋ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਹੈ, ਬੜੀ ਬਖਸ਼ਿਸ਼ ਕੀਤੀ ਹੈ, ਜੋ ਅੱਜ ਸੰਧਿਆ ਦੇ ਸਮੇਂ ਜੋ ਲੜੀਵਾਰ ਪ੍ਰਸੰਗ ਕੱਲ੍ਹ ਆਪ ਜੀ ਨੇ ਸਰਵਣ ਕੀਤਾ ਹੈ। ਕਲਗੀਧਰ ਪਾਤਸ਼ਾਹ ਤੁਰੇ ਜਾਂਦੇ ਨੇ, ਇੱਕ ਬੱਚਾ ਜਿਹੜਾ ਹੈ, ਜਿਹੜਾ ਲਵਾਰਸ ਹਾਲਤ ਦੇ ਵਿੱਚ ਉਹ ਬੱਚਾ ਮਿਲਿਆ, ਨਾਲ ਸਤਿਗੁਰੂ ਪਾਤਸ਼ਾਹ ਦੇ ਇੱਕ ਸੁਨਿਆਰਾ ਸਿੱਖ ਹੈ, ਜੋ ਬੜੇ ਲੰਮੇ ਸਮੇਂ ਤੋਂ ਪਾਤਸ਼ਾਹ ਦੇ ਕੋਲ ਯਾਚਨਾ ਕਰਦਾ ਸੀ ਵੀ ਪਾਤਸ਼ਾਹ ਜੀ ਕਿਰਪਾ ਕਰੋ, ਮੇਰੇ ਘਰ ਦੇ ਵਿੱਚ ਔਲਾਦ ਹੋਵੇ, ਪੁੱਤਰ ਹੋਵੇ। ਇਹ ਦਾਤ ਨਾਲ ਸੀ, ਜਿਸ ਵੇਲੇ ਉਹ ਪਾਤਸ਼ਾਹ ਦੇ ਨਾਲ ਸੀ, ਪਾਤਸ਼ਾਹ ਨੇ ਬਚਨ ਕੀਤਾ ਵੀ ਭਲਿਆ ਤੂੰ ਪੁੱਤਰ ਲੋਚਦਾ, ਤੂੰ ਔਲਾਦ ਲੋਚਦਾ, ਆ ਲੈ ਆ ਤੇਰੀ ਝੋਲੀ ਦੇ ਵਿੱਚ।

ਉਹੀ ਗੁਰੂ ਕਾ ਸਿੱਖ ਹੈ ਜਿਹੜਾ ਗੁਰੂ ਦੇ ਵਿੱਚ ਰਹਿੰਦੇ ਜਿਹੜੇ

0: ਤੁਹਾਡੇ ਬੱਚੇ ਵਿੱਚੋਂ ਜੋਰਾਵਰ ਸਿੰਘ ਤੇ ਫਤਿਹ ਸਿੰਘ ਦਾ ਰੂਪ ਸਾਧ ਸੰਗਤ ਜੀ ਨਜ਼ਰ ਆਏਗਾ। ਪਰ ਗੱਲ ਕਿੱਥੇ ਹੈ, ਗੱਲ ਹੈ ਭਰੋਸੇ ਤੇ। ਇਸ ਗੁਰੂ ਕੇ ਸਿੱਖ ਨੇ ਭਰੋਸਾ ਕੀਤਾ ਸਤਿਗੁਰੂ ਪਾਤਸ਼ਾਹ ਜੀ ਦੇ ਬਚਨਾਂ ਤੇ। ਦੇਖੋ ਬੱਚੇ ਨੇ ਜਨਮ ਨਹੀਂ ਲਿਆ, ਪਰ ਸਾਧ ਸੰਗਤ ਜੀ ਉਸ ਔਰਤ ਦੇ ਦੁੱਧ ਉਤਰ ਆਇਆ ਤੇ ਉਸ ਬੱਚੇ ਨੇ ਪੀਣਾ ਕੀਤਾ।
1: ਜੀਅਤ ਰਹੇ ਬਾਰਕ ਬ੍ਰਤ ਬਾਰਿਓ,
0: ਹਾਂਜੀ
1: ਜੀਅਤ ਰਹੇ ਬਾਰਕ ਬ੍ਰਤ ਬਾਰਿਓ।
0: ਇਸ ਤਰ੍ਹਾਂ ਸਾਧ ਸੰਗਤ ਜੀ ਉਹ ਬਾਲਕ ਜਿਹੜਾ ਉਹ ਜਿਉਂਦਾ ਰਿਹਾ, ਉਹਦੀ ਪਾਲਣਾ ਪੋਸ਼ਣਾ ਕੀਤੀ।
1: ਦੰਪਤ ਆਪਣਾ ਪੁੱਤਰ ਵਿਚਾਰੇ,
0: ਉਸ ਦੰਪਤੀ ਭਾਵ ਜੋੜੇ ਨੇ ਆਪਣਾ ਪੁੱਤਰ ਵਿਚਾਰ ਕੇ ਉਹਦੀ ਸੇਵਾ ਪਾਲਣਾ ਕੀਤੀ ਹੈ।
1: ਪੰਜ ਬਰਸ ਕੋ ਹੋਇਆ ਸਜਬਾ,
0: ਜਿਸ ਵੇਲੇ ਸਾਧ ਸੰਗਤ ਜੀ ਉਹ ਬੱਚਾ 5 ਸਾਲ ਦਾ ਹੋ ਗਿਆ,
1: ਮਹਿਲਾ ਪਿਖ ਸੁੰਦਰੀ ਤਬਾ,
0: ਉਸ ਵੇਲੇ ਫਿਰ ਮਾਤਾ ਸੁੰਦਰੀ ਜੀ, ਸਾਧ ਸੰਗਤ ਜੀ ਮਾਤਾ ਸੁੰਦਰ ਕੌਰ ਜੀ ਗੁਰੂ ਕੇ ਮਹਿਲ ਜਿਹੜੇ ਨੇ, ਜਿਸ ਵੇਲੇ ਉਹਨਾਂ ਨੇ ਉਸ ਬਾਲਕ ਨੂੰ ਵੇਖਣਾ ਕੀਤਾ,
1: ਅਜੀਤ ਸਿੰਘ ਸੁਤ ਅਨਹਾਰਾ,
0: ਸਾਧ ਸੰਗਤ ਉਹਨਾਂ ਨੇ ਵੇਖਿਆ ਵੀ ਜਿਹੜਾ ਉਹਨਾਂ ਦਾ ਸਪੁੱਤਰ ਸੀ ਬਾਬਾ ਅਜੀਤ ਸਿੰਘ ਜੀ, ਜਿਹੜੇ ਚਮਕੌਰ ਦੀ ਗੜੀ ਦੇ ਵਿੱਚ ਜੰਗ ਦੇ ਵਿੱਚ ਜੂਝ ਕੇ ਸ਼ਹਾਦਤ ਦਾ ਜਾਮ ਪੀ ਗਏ ਸਨ, ਜਦੋਂ ਉਹਨਾਂ ਨੇ ਉਸ ਬੱਚੇ ਨੂੰ ਵੇਖਿਆ ਤੇ ਮਾਤਾ ਸੁੰਦਰੀ ਜੀ ਨੂੰ ਆਪਣਾ ਅਜੀਤ ਸਿੰਘ ਚੇਤੇ ਆ ਗਿਆ। ਗੱਜ ਕੇ ਆਖੋ ਸਤਨਾਮ ਸ੍ਰੀ, ਉਹਨਾਂ ਨੂੰ ਆਪਣਾ ਅਜੀਤ ਸਿੰਘ ਚੇਤੇ ਆਇਆ, ਉਹਦੇ ਵਰਗਾ ਚਿਹਰਾ ਮੋਹਰਾ ਚੇਤੇ ਆ ਗਿਆ।
1: ਵਾਰ ਵਾਰ ਕਰੋ ਪ੍ਰੇਮ ਨਿਹਾਰਾ,
0: ਤੇ ਮਾਤਾ ਸੁੰਦਰੀ ਜੀ ਬੜੇ ਪਿਆਰ ਦੇ ਨਾਲ ਵਾਰ ਵਾਰ ਬੜੇ ਭਾਵਨਾ ਦੇ ਨਾਲ ਉਸ ਬੱਚੇ ਨੂੰ ਪਿਆਰ ਦੇ ਨਾਲ ਨਿਹਾਰ ਰਹੇ ਨੇ, ਦੇਖ ਰਹੇ ਨੇ।
1: ਦਿੱਲੀ ਵਿਖੇ ਰਹੋ ਜਬ ਕਹਿਓ,
0: ਮਾਤਾ ਜੀ ਨੇ ਉਸ ਵੇਲੇ ਕਿਹਾ ਦਿੱਲੀ ਵਿਖੇ ਰਹੋ, ਭਾਈ ਦਿੱਲੀ ਦੇ ਵਿੱਚ ਰਹਿਣਾ ਕਰੇ ਬੱਚਾ।
1: ਹਿਰਦੈ ਸੁੰਦਰੀ ਤਬ ਇਮ ਚਾਹਿਓ,
0: ਤੇ ਜਦੋਂ ਮਾਤਾ ਜੀ ਨੂੰ ਕਿਹਾ ਦਿੱਲੀ ਵਿਖੇ ਰਹੋ, ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਹਾ ਤੇ ਉਸ ਵੇਲੇ ਫਿਰ ਮਾਤਾ ਸੁੰਦਰੀ ਜੀ ਨੇ ਆਪਣੇ ਹਿਰਦੇ ਦੇ ਵਿੱਚ ਕਿਹੜਾ ਬਚਨ ਜਿਹੜਾ ਸੀ ਉਹ ਧਾਰਨਾ ਕੀਤਾ, ਸੋਚਣਾ
1: ਕੀਤਾ।
0: ਉਸ ਵੇਲੇ ਮਾਤਾ ਜੀ ਨੇ ਕਲਗੀਧਰ ਪਾਤਸ਼ਾਹ ਦੇ ਸਨਮੁਖ ਦੋਨੋਂ ਹੱਥ ਜੋੜ ਕੇ ਬਚਨ ਕੀਤਾ,
1: ਤਜੋ ਚਹਿਤ ਜੇ ਇਸ ਪੁਰ ਨਾਥ,
0: ਮਹਾਰਾਜ ਜੀ ਜੇ ਆਪ ਜੀ ਮੈਨੂੰ ਇਸ ਪੁਰੀ ਦੇ ਵਿੱਚ ਭਾਵ ਦਿੱਲੀ ਦੇ ਵਿੱਚ ਛੱਡ ਕੇ ਚੱਲੇ ਹੋ, ਕਹਿੰਦੇ ਮੇਰੇ ਪੁੱਤਰ ਅਜੀਤ ਸਿੰਘ ਦੇ ਵਾਂਗੂ ਮੈਂ ਇਸ ਪੁੱਤਰ ਨੂੰ ਵੇਖਣਾ ਕੀਤਾ ਹੈ, ਕਹਿੰਦੇ ਮੈਨੂੰ ਇਹ ਪੁੱਤਰ ਦੇਣਾ ਕਰੋ, ਇੱਥੇ ਹੀ ਇਹਨੂੰ ਛੱਡ ਜਾਓ, ਇਹਦੀ ਮੈਂ ਪਾਲਣਾ ਜਿਹੜੀ ਹੈ ਬੜੇ ਪਿਆਰ ਦੇ ਨਾਲ ਕਰਾਂਗੀ।
1: ਸੁਤ ਸੰਪਾਰਕ ਕਰ ਮੈਂ ਰੱਖ,
0: ਮੈਂ ਆਪਣੇ ਪੁੱਤਰ ਦੇ ਨਿਆਈ ਇਸ ਬੱਚੇ ਦੀ ਪਾਲਣਾ ਕਰਾਂਗੀ।
1: ਮਨ ਪ੍ਰਚਾਵਨ ਹਿਤ ਅਭਲਾਖ,
0: ਇਹਦੇ ਨਾਲ ਜਿਹੜਾ ਮੇਰਾ ਮਨ ਹੈ ਉਹ ਪਰਚਿਆ ਰਹੇਗਾ, ਕਿਉਂਕਿ ਸਾਧ ਸੰਗਤ ਜੀ ਚਾਰੇ ਲਾਲ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦੋ ਚਮਕੌੜ ਦੀ ਗੜੀ ਦੇ ਵਿੱਚ ਤੇ ਦੋ ਸਰਹੰਦ ਦੀਆਂ ਨੀਹਾਂ ਦੇ ਵਿੱਚ ਸਾਧ ਸੰਗਤ ਚਿਣੇ ਗਏ। ਮਾਤਾ ਜੀਤਾਂ ਜੀ ਉਹ ਸੰਸਾਰ ਤੋਂ ਪਹਿਲਾਂ ਰੁਖਸਤ ਹੋ ਗਏ ਸਨ, ਮਾਤਾ ਸਾਹਿਬਦੇਵਾ ਜੀ ਤੇ ਮਾਤਾ ਸੁੰਦਰੀ ਜੀ ਸਾਧ ਸੰਗਤ ਜੀ ਗੁਰੂ ਕੇ ਮਹਿਲ ਗੁਰੂ ਸਾਹਿਬ ਜੀ ਦੇ ਨਾਲ ਸਨ, ਜਿਸ ਕਰਕੇ ਪੁੱਤਰਾਂ ਦੇ ਵਿਛੋੜੇ ਕਰਕੇ ਸਾਧ ਸੰਗਤ ਕਿਹੜੀ ਮਾਂ ਹੈ, ਕਹਿੰਦੇ ਪੂਰਾ ਕਦੇ ਸ਼ਿੰਗਾਰ ਨਾ ਹੋਵੇ, ਜੇਕਰ ਗਲ ਪੁੱਤਰਾਂ ਦਾ ਹਾਰਦਾ ਹੋਵੇ, ਜਵਾਨ ਪੁੱਤਰ ਸਾਧ ਸੰਗਤ ਜੀ ਕਿਸੇ ਮਾਂ ਦੇ ਸੰਸਾਰ ਤੋਂ ਗਏ ਹੋਣ, ਉਸ ਮਾਂ ਦੇ ਹਿਰਦੇ ਦੀ ਕੀ ਵੇਦਨ ਹੁੰਦੀ ਹੈ, ਕੀ ਪੀੜਾ ਹੁੰਦੀ ਹੈ, ਸਾਧ ਸੰਗਤ ਜੀ ਇਹ ਇਸ ਮਾਂ ਤੋਂ ਬਿਨਾਂ ਕੋਈ ਨਹੀਂ ਜਾਣ ਸਕਦਾ। ਕਲਗੀਧਰ ਪਾਤਸ਼ਾਹ ਧੰਨ ਹੈ ਪਿਓ ਦਾ ਜਿਗਰਾ, ਮੈਂ ਮੰਨਦਾ ਸੰਸਾਰ 'ਤੇ ਵੀ ਜਵਾਨ ਪੁੱਤ ਦੁਨੀਆਂ ਤੋਂ ਚਲੇ ਜਾਂਦੇ ਨੇ। ਸਾਧ ਸੰਗਤ ਕਿਸੇ ਸੰਸਾਰ ਵਿਦਵਾਨ ਨੇ ਪੁੱਛਿਆ ਕਿਸੇ ਨੂੰ, ਉਹ ਕਹਿੰਦਾ ਸੱਜਣਾ ਦੁਨੀਆਂ 'ਤੇ ਸਾਰਿਆਂ ਤੋਂ ਮਿੱਠੀ ਚੀਜ਼ ਕਿਹੜੀ ਹੈ। ਇਹ ਥੋੜ੍ਹਾ ਜਿਹਾ ਕਥਾ ਦੇ ਵਿਸ਼ੇ ਦੇ ਨਾਲ

ਹੋਗੇ। ਗੌਰ ਕਰਨਾ ਸਾਧ ਸੰਗਤ ਜੀ, ਉਸ ਵੇਲੇ ਕਲਗੀਧਰ ਪਾਤਸ਼ਾਹ ਨੇ ਬਚਨ ਕੀਤਾ ਸੀ, ਮੇਰੀਆਂ ਭੈਣਾਂ ਕਾਕਰਤਾ ਬਣਾ ਕੇ ਸੁਣਿਓ, ਵੀਰ ਕਾਕਰਤਾ ਬਣਾ ਕੇ ਸੁਣਿਓ, ਜਿਹੜੇ ਪੰਜਾਬ ਦੀ ਧਰਤੀ ਤੇ ਆਪਣੇ ਬੱਚਿਆਂ ਨੂੰ ਲੈ ਕਰਕੇ ਆਏ ਨੇ। ਮੇਰੇ ਪਾਤਸ਼ਾਹ ਕਹਿੰਦੇ ਮੇਰਾ ਇੱਕ ਸਿੰਘ ਤਿਆਰ ਬਰ ਤਿਆਰ ਹੋ ਕੇ, ਗਾਤਰੇ ਕਿਰਪਾਨ ਪਾ ਕੇ, ਸਿਰ ਤੇ ਦਮਾਲਾ ਸਜਾ ਕੇ, ਸ਼ਸਤਰ ਧਾਰੀ ਹੋ ਕੇ, ਜਿਸ ਵੇਲੇ ਆਪਣੇ ਬੱਚੇ ਦੀ ਉਂਗਲ ਫੜ ਕੇ, ਮੈਂ ਦੁਬਾਰਾ ਫਿਰ ਬਚਨ ਕਰਾਂ, ਕਹਿੰਦੇ ਮੇਰਾ ਇੱਕ ਸਿੰਘ ਤਿਆਰ ਬਰ ਤਿਆਰ ਹੋ ਕੇ, ਗਾਤਰੇ ਕਿਰਪਾਨ ਪਾ ਕੇ, ਸਿਰ ਤੇ ਦਮਾਲਾ ਦਸਤਾਰ ਸਜਾ ਕੇ, ਆਪਣੇ ਬੱਚੇ ਦੀ ਉਂਗਲ ਫੜ ਕੇ, ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆ ਕੇ ਮੱਥਾ ਟੇਕੇਗਾ, ਮੈਂ ਉਹਦੇ ਬੱਚੇ ਵਿੱਚੋਂ ਅਜੀਤ ਸਿੰਘ ਤੇ ਜੁਝਾਰ ਸਿੰਘ ਦੇ ਦਰਸ਼ਨ ਕਰਿਆ ਕਰਾਂਗਾ।

0: ਲੱਭੇਗੀ ਜਦੋਂ ਤੈਨੂੰ ਦੁੱਖ ਮਿਲੇਗਾ, ਪਰ ਤੇਰਾ ਕੋਈ ਸਹਾਈ ਨਹੀਂ ਹੋਏਗਾ ਇਹਦੇ ਦੁੱਖ ਤੋਂ।
1: ਯਾ ਤੇ ਇਮ ਹੀ ਰਹੋ ਹਰ ਖਾਏ,
0: ਕਹਿੰਦੇ ਇਸ ਕਰਕੇ ਤੂੰ ਇਸੇ ਤਰ੍ਹਾਂ ਹੀ ਰਹਿਣਾ ਕਰ ਮਾਤਾ ਸੁੰਦਰੀ,
1: ਪਠੋ ਗ੍ਰੰਥ ਸਾਹਿਬ ਸੁਖ ਪਾਏ।
0: ਇਸ ਕਰਕੇ ਤੂੰ ਗੁਰੂ ਗ੍ਰੰਥ ਸਾਹਿਬ ਜੀ ਤੂੰ ਬਾਣੀ ਨੂੰ ਪੜ੍ਹ, ਗ੍ਰੰਥਾਂ ਨੂੰ ਸੁਣ, ਬਾਣੀ ਪੜ੍ਹ ਕੇ ਜਿਹੜਾ ਹੈ ਤੂੰ ਸੁੱਖ ਪ੍ਰਾਪਤ ਕਰ।
1: ਪਠਨ ਸੁਣਨ ਮਹਿ ਦਿਵਸ ਬਿਤਾਵੋ,
0: ਬਾਣੀ ਪੜ੍ਹਨ ਵਿੱਚ, ਬਾਣੀ ਸੁਣਨ ਦੇ ਵਿੱਚ ਜਿਹੜੇ ਆਪਣੇ ਦਿਨ ਨੇ ਉਹਨਾਂ ਨੂੰ ਬਿਤਾਉਣਾ ਕਰੋ ਜੀ।
1: ਸਿਮਰਨ ਵਾਹਿਗੁਰੂ ਚਿਤ ਲਾਵੋ,
0: ਕਹਿੰਦੇ ਵਾਹਿਗੁਰੂ ਦਾ ਜਿਹੜਾ ਸਿਮਰਨ ਹੈ, ਸਵਾਸ ਗਰਾਸ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਜੀਓ, ਕਹਿੰਦੇ ਜਿਹੜਾ ਸਵਾਸ ਗਰਾਸ ਸਿਮਰਨ ਹੈ ਉਹਨੂੰ ਚਿੱਤ ਲਾ ਕੇ, ਏਕ ਚਿੱਤ, ਜੇ ਇੱਕ ਛਿਨ ਧਿਆਇਓ ਕਾਲ ਫਾਸ ਕੇ ਬੀਚ ਨਾ ਆਇਓ, ਕਹਿੰਦੇ ਇੱਕ ਚਿੱਤ ਹੋ ਕੇ ਵਾਹਿਗੁਰੂ ਦਾ ਸਿਮਰਨ ਕਰਨਾ ਕਰੋ ਜੀ। ਸੁੰਦਰੀ ਜਦੋਂ ਮਾਤਾ ਜੀ ਨੇ ਬਚਨ ਸਰਵਣ ਕੀਤਾ, ਮਨ ਦੇ ਵਿੱਚ ਬੜਾ ਅਨਮਨ ਜਿਵੇਂ ਇਸਤਰੀਆਂ ਦੇ ਹੋ ਜਾਂਦਾ, ਬੜੀ ਕਾਲ ਜੀ ਪਾਈ ਹੈ।
1: ਪਤ ਤੇ ਇਹ ਨਾ ਕਾਮਨਾ ਲਈ,
0: ਉਸ ਵੇਲੇ ਪਤ ਤੇ ਮਹਾਰਾਜ ਜੀ ਮੈਂ ਤੁਹਾਡੇ ਕੋਲੋਂ ਇਹ ਕਾਮਨਾ, ਮਤਲਬ ਇਹ ਇੱਛਾ ਨਹੀਂ ਸੀ ਮੈਂ ਮੰਗੀ।
1: ਵੱਡੋ ਹੋਏ ਕਿਆ ਕਰੇ ਬਖੇਰਾ,
0: ਕਹਿੰਦੇ ਵੱਡਾ ਹੋ ਕੇ ਕੀ ਇਹ ਬਖੇਰਾ ਕਰੇਗਾ।
1: ਅਬ ਚਿਤ ਪਰਚਾ ਪਿਖ ਹੈ ਨਾ ਮੇਰਾ,
0: ਕਹਿੰਦੇ ਵੱਡਾ ਹੋ ਕੇ ਕੀ ਕਰੇਗਾ ਕੀ ਨਾ ਕਰੇਗਾ, ਮੈਨੂੰ ਉਹ ਨਹੀਂ ਨਜ਼ਰ ਆ ਰਿਹਾ, ਮੈਨੂੰ ਇਹ ਨਜ਼ਰ ਆ ਰਿਹਾ ਵੀ ਹੁਣ ਮੇਰਾ ਜਿਹੜਾ ਚਿੱਤ ਹੈ ਨਾ ਇਹਦੇ ਨਾਲ ਲੱਗਿਆ ਰਹੇਗਾ, ਗੱਜ ਗਿਆ ਕੋ ਸਤਨਾਮ ਸ੍ਰੀ, ਵੀ ਵੱਡਾ ਹੋ ਕਹਿੰਦੇ ਕੀ ਕਰਨਾ, ਮੈਨੂੰ ਕੋਈ ਲੈਣਾ ਦੇਣਾ ਨਹੀਂ, ਮੈਨੂੰ ਤੇ ਅੱਜ ਦਾ ਪਤਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਭਵਿੱਖ ਦਾ ਭਜਨ ਕਰ ਰਹੇ ਸਨ, ਪਰ ਮਾਤਾ ਜੀ ਪਿਆਰ ਦੇ ਮੋਹ ਦੇ ਵਿੱਚ, ਮਮਤਾ ਦੇ ਮੋਹ ਦੇ ਵਿੱਚ, ਸਾਧ ਤੇ ਮਮਤਾ ਦਾ ਮੋਹ ਬੜਾ ਵੱਡਾ, ਸਾਧ ਸੰਗਤ ਜੀ ਬੜਾ ਵੱਡਾ, ਇਹ ਧਨ ਸਾਡੀਆਂ ਮਾਵਾਂ ਨੇ ਪਿਆਰ ਦੇ ਵਿੱਚ ਪਵਾਏ ਨੇ, ਆਪ ਆਪਣੇ ਬੱਚਿਆਂ ਨੂੰ ਕਲਗੀਧਰ ਪਾਤਸ਼ਾਹ ਦੇ ਸਿੱਖੀ ਵੱਲ ਤੋਰਿਆ, ਆਪ ਸ਼ਹਾਦਤ ਦੀ ਦਾਤ ਦੇਣ ਵਾਸਤੇ ਤੋਰਿਆ, ਇਹ ਧਨ ਸਾਡੀਆਂ ਮਾਵਾਂ ਨੇ। ਐਵੇਂ ਨਹੀਂ ਅਰਦਾਸ ਵਿੱਚ ਚੇਤੇ ਕੀਤਾ ਨਾ, ਜਿਹਨਾਂ ਮਾਵਾਂ ਨੇ ਪੁੱਤਰਾਂ ਦੇ ਹਾਰ ਪਵਾ ਗਲਾਂ ਵਿੱਚ ਹਾਰ ਪਵਾਏ, ਤਿੰਨਾਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਸਾਹਿਬ ਬੋਲਣਾ ਜੀ, ਐਵੇਂ ਨਹੀਂ ਮਾਈਆਂ ਨੂੰ ਚੇਤੇ ਕੀਤਾ ਜਾਂਦਾ, ਐਵੇਂ ਨਹੀਂ ਕਿਸੇ ਅੰਗਰੇਜ਼ੀ ਦੇ ਵਿਦਵਾਨ ਨੇ ਕਿਹਾ, ਕਹਿੰਦਾ ਬਾਈ ਗੇਨੀ ਰਾਈਟਸ ਕੰਸੀਡਰ ਦੈਟ ਦੀ ਗਰਲਸ ਆਰ ਪ੍ਰਾਊਡ ਆਫ ਅਵਰ ਕੰਟਰੀ ਨਾਓ ਇਨ ਦੀ ਪ੍ਰੈਜੈਂਟ ਟਾਈਮ ਯੂ ਆਲਸੋ ਸੇਵ ਯੂਰ ਜਨਰੇਸ਼ਨ। ਕਹਿੰਦਾ ਬੜਾ ਮਾਣ ਹੈ ਮਾਵਾਂ ਨੂੰ, ਬੜਾ ਮਾਣ ਹੈ ਔਰਤਾਂ ਦੇ ਉੱਪਰ, ਸਿੱਖ ਪੰਥ ਨੂੰ, ਕੌਮ ਨੂੰ ਬੜਾ ਮਾਣ ਹੈ। ਕਹਿੰਦੇ ਜਦੋਂ ਜਦੋਂ ਇਹਨਾਂ ਦੀ ਲੋੜ ਪਈ ਹੈ, ਜੇ ਇਹਨਾਂ ਨੇ ਲੰਗਰ ਬਣਾਇਆ, ਲੰਗਰ ਲੋਹ ਲੰਗਰ ਤਪਾਏ ਨੇ, ਤੇ ਇਹਨਾਂ ਨੇ ਉਹਨਾਂ ਲੋਹ ਲੰਗਰ ਦੇ ਜਿਹੜੇ ਖੁਰਪੇ ਨੇ ਸਾਧ ਸੰਗਤ ਉਹਨਾਂ ਨੂੰ ਹਥਿਆਰ ਬਣਾ ਕੇ ਜੰਗ ਯੁੱਧ ਵੀ ਕੀਤਾ। ਸੋ ਮਾਵਾਂ ਦੀ ਬੜੀ ਕੁਰਬਾਨੀ, ਸਾਧ ਸੰਗਤ ਪੰਥ ਵਿੱਚ ਬੜੀ ਕੁਰਬਾਨੀ ਹੈ। ਸੋ ਇਸ ਕਰਕੇ ਕਲਗੀਧਰ ਪਾਤਸ਼ਾਹ ਇੱਥੇ ਮਾਤਾ ਜੀ ਜਿਹੜੇ ਨੇ ਕਹਿੰਦੇ ਮੇਰਾ ਹੁਣ ਦਿਲ ਲੱਗਿਆ ਰਹੇਗਾ, ਇਹ ਨਜ਼ਰ ਨਹੀਂ ਆ ਰਿਹਾ ਤੁਹਾਨੂੰ,
1: ਰਹੋ ਇਕਾਂਕੀ ਸਦਾ ਉਦਾਸ।
0: ਕਹਿੰਦੇ ਮੈਂ ਇਕੱਲੀ ਰਹਿੰਦੀ ਹਾਂ, ਇਕੱਲੀ ਦਾ ਰਹਿਣਾ ਕਾਰਨ ਹੈ, ਉਸ ਕਰਕੇ ਮੈਂ ਉਦਾਸ ਰਹਿੰਦੀ ਹਾਂ।
1: ਨੰਦਨ ਨਹਿ ਪਤ ਹੈ ਪਾਸ,
0: ਕਹਿੰਦੇ ਨਾ ਮੇਰੇ ਕੋਲ ਮੇਰਾ ਕੋਈ ਪੁੱਤਰ ਹੈ, ਤੇ ਜਿਹੜਾ ਮੇਰਾ ਪਤੀ ਹੈ ਉਹ ਵੀ, ਤੁਸੀਂ ਵੀ ਕਿਹੜਾ ਸਾਡੇ ਕੋਲ ਰਹਿੰਦੇ ਹੋ, ਤੁਸੀਂ ਵੀ ਸੰਗਤ ਦੀ ਯਾਤਰਾ 'ਚ ਰਹਿੰਦੇ ਹੋ, ਸੰਗਤਾਂ ਦੇ ਉਦਾਸ ਦੇ ਰਹਿੰਦੇ ਹੋ।
1: ਕੇਤਕ ਚਿਰ ਮਹਿ ਬਹੁਰ ਬਖਾਨੀ,
0: ਕਹਿੰਦੇ ਕੇਤਕ ਚਿਰ ਮਹਿ, ਕਹਿੰਦੇ ਮੈਂ ਕਿਹੜਾ ਕੋਈ ਤੁਹਾਨੂੰ ਕਦੇ ਕੋਈ ਹੋਰ ਵਚਨ ਕੀਤਾ।
1: ਦੁਖ ਆਤੁਰ ਕੀ ਬਿਨਾ ਨਾ ਮਾਨੀ,
0: ਕਹਿੰਦੇ ਮੇਰੇ ਦੁਖੀ ਮਨ ਦੀ ਤੁਸੀਂ ਬੇਨਤੀ ਜਿਹੜੀ ਹੈ, ਇਹ ਮੇਰੇ ਪਤੀ ਪਰਮੇਸ਼ਰ ਜੀ ਤੁਸੀਂ ਮੰਨਣੀ ਨਹੀਂ, ਮੰਨੀ ਨਹੀਂ ਹੈ।
1: ਰਾਵਰ ਬਿਨਾ ਇਕਾਂਗੀ ਥੀ ਵਾ,
0: ਕਹਿੰਦੇ ਮੈਂ ਆਪ ਜੀ ਤੋਂ ਬਿਨਾ ਇਕੱਲੀ ਹੀ ਇੱਥੇ ਰਹਿਨੀ ਹਾਂ।
1: ਪਰਮ ਕਸ਼ਟ ਮਹਿ ਕਿਸ ਬਿਧ ਜੀ,
0: ਕਹਿੰਦੇ ਇਸ ਵੱਡੇ ਕਸ਼ਟ ਵਿੱਚ ਮੈਂ ਕਿੱਦਾਂ ਜ਼ਿੰਦਗੀ ਬਤੀਤ ਕਰਾਂਗੀ।
1: ਜੋ ਨਾ ਵਿਚਾਰਤ ਹਹੋ ਮਮ ਹਾਲ,
0: ਕਹਿੰਦੇ ਆਪ ਜੀ ਮੇਰੇ ਹਾਲ ਨੂੰ ਕਿਉਂ ਨਹੀਂ ਵਿਚਾਰਦੇ ਮਾਤਾ ਜੀ ਕਲਗੀਧਰ ਪਾਤਸ਼ਾਹ, ਕਿਉਂਕਿ ਸਾਧ ਸੰਗਤ ਜੀ ਫਿਰ ਵੀ ਪਤੀ ਪਤਨੀ ਦਾ ਰਿਸ਼ਤਾ ਹੈ, ਇੱਦਾਂ ਤਾਂ ਜਿਵੇਂ ਆਪਾਂ ਵੀ ਕਈ ਵਾਰ ਜਿਹੜੀ ਇਸਤਰੀਆਂ ਨੇ ਆਪਣੇ ਪਤੀ ਦੇ ਨਾਲ ਲੜਾਈ ਭਾਵੇਂ ਨਾ ਲੜਨ, ਪਰ ਪਿਆਰ ਦੇ ਵਿੱਚ ਮਿਹਣੋ ਮਿਹਣੀ ਆਪਾਂ ਹੋ ਹੀ ਜਾਂਦੇ ਹਾਂ, ਲੜੀਏ ਭਾਵੇਂ ਨਾ, ਪਰ ਪਿਆਰ ਦੇ ਵਿੱਚ ਤਾਂ ਕਹਿ ਲੈਂਦੇ ਹਾਂ। ਇਸ ਤਰ੍ਹਾਂ ਮਾਤਾ ਜੀ ਵੀ ਉਹ ਪਿਆਰ ਦੇ ਵਿੱਚ ਸਾਧ ਸੰਗਤ ਦੀ ਕਲਗੀਧਰ ਪਾਤਸ਼ਾਹ ਦੇ ਨਾਲ ਬੋਲ ਕਰਦੇ ਨੇ ਵੀ ਕਿਉਂ ਨਾ ਵਿਚਾਰੋ ਮੇਰਾ ਹਾਲ, ਤੁਸੀਂ ਕਿਉਂ ਨਹੀਂ ਵਿਚਾਰ।

0: ਘੁੰਮਣ ਦਾ ਇਹਨੂੰ ਟਿਕਾਣਾ ਬਣਾਇਆ ਜਾਵੇ ਇੱਥੇ ਤਾਂ ਬਸ ਕਮਰੇ 'ਚ, ਕਮਰੇ ਤੋਂ ਸੱਚਖੰਡ, ਸੱਚਖੰਡ ਤੋਂ ਲੰਗਰ, ਲੰਗਰ ਤੋਂ ਕਮਰੇ, ਕਮਰੇ ਤੋਂ ਫਿਰ ਸੱਚਖੰਡ। ਸਾਧ ਸੰਗਤ ਇਹ ਉਹ ਧਰਤੀ ਹੈ, ਹੋਰ ਕਿਤੇ ਜਾਣ ਦਾ ਮਨ ਹੀ ਨਹੀਂ ਕਰਦਾ। ਸੋ ਸਾਧ ਸੰਗਤ ਕਲਗੀਧਰ ਪਾਤਸ਼ਾਹ ਜੀ ਨੇ ਮਾਤਾ ਸਾਹਿਬ ਦੇਵਾ ਜੀ ਨੂੰ ਬੇਨਤੀ ਕੀਤੀ ਹੈ ਵੀ ਤੁਸੀਂ ਦੱਖਣ ਦੇਸ਼ ਵਾਲੇ ਪਾਸੇ ਅਸੀਂ ਜਾਣਾ, ਤੁਸੀਂ ਦੱਖਣ ਦੇਸ਼ ਕੀ ਕਰੋਗੇ?
1: ਸਕਲ ਵਿਧਨ ਤੇ ਬਸੈ ਸੁਖਾਰੀ,
0: ਕਹਿੰਦੇ ਸਕਲ ਤੁਸੀਂ ਇੱਥੇ ਬੜੇ ਸੁੱਖ ਦੇ ਨਾਲ ਤੁਸੀਂ ਇੱਥੇ ਰਹਿ ਰਹੇ ਹੋ ਤੇ ਬੜੇ ਸੁੱਖਾਂ ਦੇ ਨਾਲ ਤੁਸੀਂ ਇੱਥੇ ਰਹਿਣਾ ਕਰੋ।
1: ਪੂਜਾ ਹੈ ਪਹੁੰਚ ਸੰਗਤਾ ਸਾਰੀ,
0: ਕਹਿੰਦੇ ਪੂਜਾ ਤੁਹਾਨੂੰ ਇੱਥੇ ਬੇਅੰਤ ਜਿਹੜੀ ਸਿੱਖ ਸੰਗਤ ਹੈ ਉਹ ਪੂਜਾ ਵਾਸਤੇ ਆਏਗੀ ਗੁਰੂ ਕੇ ਮਹਿਲ, ਉਹ ਤੁਹਾਡੀ ਇੱਥੇ ਸਿੱਖੀ ਸੇਵਕੀ ਹੈ।
1: ਦਿਨ ਪ੍ਰਤ ਗਮਨ ਨਰਕ ਸਮ ਕਹੈ,
0: ਕਹਿੰਦੇ ਜੋ ਜਿਹੜਾ ਗਮਨ ਹੈ ਨਰਕ ਸਮ ਹੈ, ਭਾਵ ਇਹ ਕਲਗੀਧਰ ਪਾਤਸ਼ਾਹ ਸਾਧ ਸੰਗਤ ਦੀ ਬਚਨ ਕਰ ਰਹੇ ਨੇ। ਪਰ ਸਾਧ ਸੰਗਤ ਜਿਹੜੇ ਭਾਵਨਾ ਵਾਲੇ ਗੁਰੂ ਕੇ ਸਿੱਖ ਨੇ ਉਹ ਤਾਂ ਪੰਜਾਬੋਂ ਵੀ ਤੁਰ ਕੇ ਸ਼੍ਰੀ ਹਜ਼ੂਰ ਸਾਹਿਬ ਦੀ ਪਾਵਨ ਧਰਤੀ 'ਤੇ ਆਉਂਦੇ ਨੇ। ਮੈਂ ਇੱਥੋਂ ਵੇਖਦਾ ਕਈ ਵਾਰ ਜਦੋਂ ਦੁਪਹਿਰ ਨੂੰ ਲੰਗਰ ਸਾਹਿਬ ਤੋਂ ਇੱਧਰ ਸਾਧ ਸੰਗਤ ਜੀ ਆਪਾਂ ਸਖਤ ਸੱਚਖੰਡ ਵਾਲੇ ਪਾਸੇ ਆਉਂਦੇ ਹਾਂ, ਆਪਾਂ ਕਹਿੰਦੇ ਬੜੀ ਧੁੱਪ ਹੈ, ਬੜੀ ਗਰਮੀ ਹੈ, ਕਈ ਲੋਕ ਚਲੋ ਆਟੋ 'ਤੇ ਆ ਜਾਂਦੇ ਨੇ, ਭੱਜੀ ਆਉਂਦੇ ਨੇ, ਦੌੜੇ ਆਉਂਦੇ ਨੇ, ਪਰ ਸਾਧ ਸੰਗਤ ਜੀ

0: ਤਕਲੀਫ ਨਹੀਂ, ਦੁੱਖ ਇਹੀ ਹੈ ਸਾਹਿਬ ਕਿ ਜਿਹੜਾ ਮੈਂ ਤੁਹਾਡੇ ਤੋਂ ਵਿਛੜ ਜਾਵਾਂ। ਸਾਧ ਸੰਗਤ ਜਿਹੜੇ ਗੁਰੂ ਕੇ ਪਿਆਰੇ ਝੱਖੜ ਝਾਂਗੀ ਮੀਹੋਂ ਵਰਸੈ ਭੀ ਗੁਰ ਦੇਖਣ ਜਾਈ, ਸਾਧ ਸੰਗਤ ਉਹ ਨਹੀਂ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾ ਤਰੱਕੀ ਨਿਆਈ, ਤ੍ਰਿਖਾ ਨਾ ਉਤਰੈ ਸਾਂਤ ਨਾ ਆਵੈ ਬਿਨ ਦੇਖੇ ਗੁਰਦਰਬਾਰੇ ਜੀ। ਉਹ ਸਾਧ ਸੰਗਤ ਐਸਾ ਜਦੋਂ ਗੁਰੂ ਕੇ ਨਾਲ ਪ੍ਰੀਤ ਪੈ ਜੇ, ਪਿਆਰ ਪੈ ਜੇ, ਸੱਤ ਜਾਣਿਓ ਸਾਧ ਸੰਗਤ ਜੀ, ਉਦੋਂ ਫਿਰ ਇਹ ਨਿਸ਼ਾਨੀਆਂ ਪੈਦਾ ਹੋ ਜਾਂਦੀਆਂ ਨੇ। ਆਸ਼ਕਾਨਾ ਨੌ ਨਿਸ਼ਾਨੀ ਆਏ ਪਿਸਰ ਆਹੇ ਸਰਦੋ ਰੰਗ ਜਰਦੋ ਚਸ਼ਮ ਤਰ ਇੰਤਦਾਰੀ ਬੇਕਰਾਰੀ ਖੁਆਬਸ ਰਾਮ ਕਮ ਗੁਫਤ ਨੋ ਕਮ ਗੁਫਤ ਨੋ ਦਸਤ ਸਰ। ਇਹ ਵਿਛੋੜੇ ਦੀਆਂ ਨਿਸ਼ਾਨੀਆਂ ਨੇ, ਜਿੱਥੇ ਗੁਰੂ ਕੇ ਵਿਛੋੜਾ ਪੈ ਜੇ, ਨਾ ਭੁੱਖ ਲੱਗੇ ਨਾ ਪਿਆਸ ਲੱਗੇ, ਮਨ ਵਿਰਾਗ ਦੇ ਵਿੱਚ ਰਹਿੰਦਾ ਸਾਧ ਸੰਗਤ ਜੀ, ਕਿਸੇ ਨਾਲ ਗੱਲ ਕਰਨ ਨੂੰ ਦਿਲ ਨਹੀਂ ਕਰਦਾ, ਇਹ ਗੁਰੂ ਕੇ ਸਿੱਖ ਦੀਆਂ ਨਿਸ਼ਾਨੀਆਂ ਜਿਹਦੇ ਅੰਦਰ ਪਿਆਰ ਪੈਦਾ ਹੋ ਜਾਵੇ। ਸੋ ਇਹ ਮਾਤਾ ਜੀ ਦੇ ਅੰਦਰ ਪਿਆਰ ਸੀ, ਵਿਰਾਗ ਸੀ ਵੀ ਗੁਰੂ ਸਾਹਿਬ ਜੀ ਤੁਹਾਡੇ ਤੋਂ ਦੂਰ ਹੋ ਕੇ ਤਾਂ ਮੈਂ ਦੁਖੀ ਹੋ ਸਕਦੀ ਹਾਂ, ਪਰ ਤੁਹਾਡੇ ਨਾਲ ਸਫ਼ਰ ਕਰਕੇ ਮੈਂ ਦੁਖੀ ਨਹੀਂ ਹੋਵਾਂਗੀ।
1: ਸੰਗ ਆਪ ਕੇ ਸਭ ਸੁਖ ਹੋਈ,
0: ਕਹਿੰਦੇ ਤੁਹਾਡੇ ਨਾਲ ਰਹਿਣਾ ਜਿਹੜਾ ਇਹ ਮੇਰੇ ਵਾਸਤੇ ਵੱਡਾ ਸੁਖ ਹੈ।
1: ਪੁਜਵਾਵਨ ਸੰਗਤ ਕੇ ਪਾਸ,
0: ਕਹਿੰਦੇ ਪੁਜਵਾਵਨ, ਕਹਿੰਦੇ ਜਿਹੜਾ ਸੰਗਤ ਕੋਲ ਰਹਿ ਕੇ ਪੂਜਾ ਹੈ, ਤੁਹਾਡੇ ਕੋਲੋਂ ਮੈਨੂੰ ਦੂਰ ਹੋ ਕਰਕੇ ਇਸ ਚੀਜ਼ ਦੀ ਆਸਾ ਨਹੀਂ ਹੈ।
1: ਮਨ ਕੀ ਗਤ ਸਭ ਜਾਣਨ ਹਾਰੇ,
0: ਕਹਿੰਦੇ ਪਾਤਸ਼ਾਹ ਜੀ ਆਪ ਜੀ ਸਾਡੇ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਪਾਤਸ਼ਾਹ ਜੀ ਤੁਸੀਂ ਸਾਰਿਆਂ ਦੇ ਹਿਰਦੇ ਦੀ ਜਾਣਨ ਵਾਲੇ ਹੋ।
1: ਬਨਹਿ ਨ ਕਹਿਬੋ ਨਿਕਟ ਤੁਮਾਰੇ,
0: ਇਸ ਕਰਕੇ ਬਨਹਿ ਨ ਕਹਿਬੋ, ਇਸ ਕਰਕੇ ਮਹਾਰਾਜ ਜੀ ਇਹ ਕਹਿਣਾ ਬਣਦਾ ਹੀ ਨਹੀਂ ਤੁਹਾਨੂੰ ਵੀ ਤੁਹਾਡੇ ਨਿਕਟ ਰਹਾਂ, ਤੁਸੀਂ ਤਾਂ ਸਭ ਜਾਣਦੇ ਹੋ।
1: ਪਰਖ ਪ੍ਰੇਮ ਕੋ ਰੱਖ ਸਾਥ,
0: ਕਰਕੇ ਮਹਾਰਾਜ ਜੀ ਆਪ ਜੀ ਮੇਰੇ ਪ੍ਰੇਮ ਨੂੰ ਪਰਖ ਕਰਕੇ, ਜੇ ਪਰਖਣਾ ਕਰਨੀ ਚਾਹੁੰਦੇ ਹੋ ਨਾ ਮੇਰੇ ਪ੍ਰੇਮ ਦੀ, ਪਰਖ ਕਰਕੇ ਮੈਨੂੰ ਨਾਲ ਰੱਖਣਾ ਕਰੋ, ਪਰਖ ਬੇਸ਼ੱਕ ਕਰ ਲਓ।
1: ਇਹ ਕਾਮਨਾ ਪੁਰਵਹੁ ਨਾਥ,
0: ਇਹ ਨਾਥਾਂ ਦੇ ਨਾਥ ਕਲਗੀਧਰ ਮਹਾਰਾਜ ਆਪ ਜੀ ਦੇ ਚਰਨਾਂ ਦੇ ਵਿੱਚ ਮੇਰੀ ਇਹ ਅਰਦਾਸ ਹੈ।
1: ਅਤਿਸ਼ੈ ਗੁਰ ਜਾਨੀ,
0: ਜਦੋਂ ਗੁਰੂ ਸਾਹਿਬ ਜੀ ਨੇ ਇਹ ਜਾਣਨਾ ਕੀਤਾ, ਦੀਨ ਮਨ ਹੋ ਕੇ ਮਾਤਾ ਜੀ ਨੇ ਬੇਨਤੀ ਕੀਤੀ, ਅਤਿਸ਼ੈ ਕਰਕੇ ਗੁਰੂ ਸਾਹਿਬ ਨੇ ਫਿਰ ਜਾਣਨਾ ਕੀਤਾ।
1: ਚਲਨ ਸੰਗ ਬੇਨਤੀ ਇਹ ਮਾਨੀ,
0: ਇਹ ਬੇਨਤੀ ਮਾਤਾ ਸਾਹਿਬ ਦੇਵਾਂ ਜੀ ਦੀ ਮੰਨ ਲਈ ਹੈ, ਠੀਕ ਹੈ ਤੁਸੀਂ ਨਾਲ ਚੱਲੋ।
1: ਸੰਗਤ ਮੈਂ ਸੁੰਦਰੀ ਕੋ ਛੋਰ,
0: ਉਸ ਵੇਲੇ ਫਿਰ ਭਰੀ ਸੰਗਤ ਦੇ ਵਿੱਚ ਦਿੱਲੀ ਸ਼ਹਿਰ ਦੇ ਵਿੱਚ ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਨੇ ਮਾਤਾ ਸੁੰਦਰ ਕੌਰ ਜੀ ਨੂੰ ਛੱਡ ਕਰਕੇ ਕਲਗੀਧਰ ਪਾਤਸ਼ਾਹ ਦੱਖਣ ਦੇਸ਼ ਵਾਲੇ ਪਾਸੇ ਮਹਾਰਾਜ ਜੀ ਨੇ ਚਾਲਾ ਪਾਉਣਾ ਕੀਤਾ ਹੈ।
1: ਬਿਖੇ ਬਹਾਦਰ ਸ਼ਾਹ,
0: ਇਸੇ ਇੰਨੇ ਨੂੰ ਸਾਧ ਸੰਗਤ ਜੀ ਫਿਰ ਬਹਾਦਰ ਸ਼ਾਹ, ਜਿਹਦੇ ਉੱਪਰ ਕਲਗੀਧਰ ਵੀ ਸਾਧ ਸੰਗਤ ਜੀ ਇੱਕ ਬੇਨਤੀ ਕਰਦੇ ਵਾ, ਇਹ ਜਿਹੜਾ ਘਰ ਹੈ ਨਾ ਇਹ ਦਵੈਖ ਤੋਂ ਬਿਨਾਂ ਘਰ, ਇਸ ਘਰ ਦੇ ਵਿੱਚ ਦਵੈਸ਼ ਨਹੀਂ ਹੈ। ਜੇ ਸਾਧ ਸੰਗਤ ਦਵੈਸ਼ ਹੁੰਦਾ, ਉਹ ਔਰੰਗਜ਼ੇਬ ਜਿਹਨੇ ਕਲਗੀਧਰ ਪਾਤਸ਼ਾਹ ਦੇ ਪੁੱਤਰਾਂ ਨੂੰ ਨੀਹਾਂ 'ਚ ਚਿਣਾਇਆ, ਉਹ ਔਰੰਗਜ਼ੇਬ ਜਿਹਨੇ ਕਲਗੀਧਰ ਪਾਤਸ਼ਾਹ ਦੇ ਪੁੱਤਰਾਂ ਨੂੰ ਚਮਕੌਰ ਦੀ ਗੜੀ 'ਚ ਲੱਖਾਂ ਦੀ ਫੌਜ ਚਾੜੀ, ਅਤੇ ਉਹਦੇ ਪੁੱਤਰ ਨੂੰ ਸਾਧ ਸੰਗਤ ਜੀ, ਕਿਉਂਕਿ ਇੱਥੇ ਸਾਧ ਸੰਗਤ ਜੀ ਜਿਸ ਬੰਦੇ ਦਾ ਦੋਸ਼ ਹੈ ਨਾ ਉਸੇ ਬੰਦੇ ਨੂੰ ਸਜ਼ਾ ਹੈ। ਮੈਂ ਬੇਨਤੀ ਕਰਾਂ, ਜਦੋਂ 1984 ਵਿੱਚ ਸ਼੍ਰੀ ਹਰਿਮੰਦਰ ਸਾਹਿਬ ਦੇ ਉੱਪਰ, ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਸਾਧ ਸੰਗਤ ਜੀ ਅਟੈਕ ਹੁੰਦਾ ਨਾ, ਉਸ ਵੇਲੇ ਦੀ ਜਿਹੜੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਸੀ ਇੰਦਰਾ ਗਾਂਧੀ, ਸਾਧ ਸੰਗਤ ਸਿੱਖਾਂ ਨੇ ਉਹਦਾ ਨੁਕਸਾਨ ਕੀਤਾ, ਗੁਰੂ ਕੇ ਯੋਧਿਆਂ ਨੇ, ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ, ਭਾਈ ਕੇਹਰ ਸਿੰਘ ਜੀ ਨੇ, ਪਰ ਉਹਦੇ ਔਲਾਦ ਦਾ ਨੁਕਸਾਨ ਨਹੀਂ ਕੀਤਾ। ਅੱਜ ਤੱਕ ਉਹਦੀ ਔਲਾਦ ਨੂੰ ਸਾਧ ਸੰਗਤ ਜੀ ਕਿਸੇ ਨੇ ਕੁਝ ਨਹੀਂ ਕਿਹਾ। ਸੋ ਕਹਿੰਦੇ ਜਿਹੜਾ ਜਿਹਦੇ ਨਾਲ ਸਾਧ ਸੰਗਤ ਵੈਰ ਹੈ, ਜਿਹਨੇ ਪਾਪ ਕੀਤਾ, ਉਹਨੂੰ ਦੰਡ ਮਿਲਣਾ ਚਾਹੀਦਾ। ਇਸ ਤਰ੍ਹਾਂ ਮਹਾਰਾਜ ਜੀ ਨੇ ਜਦੋਂ ਪਤਾ ਸੀ ਵੀ ਦੰਡ ਬਹਾਦਰ ਸ਼ਾਹ ਨੇ ਕੀਤਾ ਨਹੀਂ, ਫਿਰ ਸਾਧ ਸੰਗਤ ਉਹ ਗੁਰੂ ਸਾਹਿਬ ਜੀ ਦਾ ਸੰਗੀ ਬਣਿਆ, ਗੁਰੂ ਸਾਹਿਬ ਜੀ ਦੇ ਚਰਨਾਂ 'ਚ ਆਇਆ, ਅਤੇ ਗੁਰੂ ਸਾਹਿਬ ਜੀ ਨੇ ਉਹਨੂੰ ਆਪਣੀ ਸ਼ਰਨ ਦਿੱਤੀ। ਅਤੇ ਇੱਥੇ ਜਦੋਂ ਗੁਰੂ ਸਾਹਿਬ ਜੀ ਨੂੰ ਫਿਰ ਇਤਨੇ ਵਿਖੇ ਬਹਾਦਰ ਸ਼ਾਹ, ਉਸ ਵੇਲੇ ਬਹਾਦਰ ਸ਼ਾਹ ਰਾਜਾ
1: ਉਮਰਾਓ ਪਠਿਓ ਗੁਰ ਪਾਹੁ,
0: ਉਹਨੇ ਆਪਣਾ ਅਰਦਲੀ ਆਪਣਾ ਸਾਧ ਸੰਗਤ ਵਜ਼ੀਰ ਜਿਹੜਾ ਹੈ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਭੇਜਣਾ ਕੀਤਾ ਹੈ। ਉਸ ਵੇਲੇ ਅਕੋਰ ਜੋ ਪਦਾਰਥ, ਭੇਟਾ ਪ੍ਰਸ਼ਾਦ ਲਿਆਈਏ, ਨਾਰੀਅਲ ਦਾ ਪ੍ਰਸ਼ਾਦ ਲਿਆਈਏ, ਫੁੱਲਾਂ ਦਾ ਹਾਰ ਲਿਆਈਏ, ਰਮਾਲਾ ਸਾਹਿਬ ਲਈ ਕੋਈ ਨਾ ਕੋਈ ਭੇਟ ਗੁਰੂ ਦੇ ਚਰਨਾਂ 'ਚ ਲੈ ਕੇ ਆਉਂਦੇ ਹਾਂ। ਇਸੇ ਤਰ੍ਹਾਂ ਬਹਾਦਰ ਸ਼ਾਹ ਜੀ ਨੇ ਗੁਰੂ ਵਾਸਤੇ ਬਹੁਤ ਕੀਮਤੀ ਭੇਟਾਵਾਂ ਜਿਹੜੀਆਂ ਨੇ ਵਜ਼ੀਰ ਹੱਥ ਭੇਜੀਆਂ। ਉਸ ਵੇਲੇ ਫਿਰ ਉਸ ਵਜ਼ੀਰ ਦੇ ਸਾਰਾ ਬਿਰਤਾਂਤ ਗੁਰੂ ਸਾਹਿਬ ਜੀ ਦੇ ਸਨਮੁਖ ਦੱਸਣਾ ਕੀਤਾ।

0: ਕਹਿੰਦਾ ਮਹਾਰਾਜ ਬਹਾਦਰ ਸ਼ਾਹ ਜਿਹੜਾ ਜੰਗ ਹੈ ਆਪ ਜੀ ਦੀ ਅਸੀਸਾਂ ਦੇ ਨਾਲ ਜਿਹੜਾ ਉਹ ਰਾਜਾ ਬਣ ਗਿਆ ਹੈ। ਇਸ ਵੇਲੇ ਜਿਹੜਾ ਬਹਾਦਰ ਸ਼ਾਹ ਰਾਜਾ ਹੈ ਉਹ ਆਗਰਾ ਸ਼ਹਿਰ ਜਿਹੜਾ ਹੈ ਉੱਥੇ ਉਹਨੇ ਟਕਾ ਪੜਾ ਕੀਤਾ ਹੈ।
1: ਪ੍ਰਸੰਗ ਨਿਤ
0: ਆਪ ਜੀ ਦੀ ਜਿਹੜਾ ਬਚਨ ਹੈ ਪ੍ਰਸੰਗ ਹੈ ਉਹ ਨਿਤਾ ਪ੍ਰਤੀ ਆਪ ਜੀ ਦੀ ਜੋ ਬਖਸ਼ਿਸ਼ ਕਿਰਪਾ ਹੈ ਉਹ ਬਚਨ ਕਰਦਾ ਰਹਿੰਦਾ ਹੈ। ਇਸ ਕਰਕੇ ਪਾਤਸ਼ਾਹ ਜੀ ਉਹ ਆਪ ਜੀ ਨੂੰ ਮਿਲਣਾ ਚਾਹੁੰਦਾ ਹੈ, ਪ੍ਰਤੀਖਾ ਆਪ ਜੀ ਦੀ ਪ੍ਰਤੀਕਸ਼ਾ ਕਰ ਰਿਹਾ ਹੈ।
1: ਕਿਰਪਾ ਕਰੋ ਨਿਜ ਦਰਸ ਦਿਖਾਵੋ,
0: ਮਹਾਰਾਜ ਜੀ ਆਪ ਜੀ ਕਿਰਪਾ ਕਰੋ, ਕਿਰਪਾ ਕਰਕੇ ਆਪਣੇ ਦਰਸ਼ਨ ਦਦਾਰ ਜਿਹੜੇ ਨੇ ਇਹ ਦਰਸ਼ਨ ਦਦਾਰ ਬਖਸ਼ਣਾ ਕਰੋ ਜੀ। ਤੇ ਆਪ ਜੀ ਆਪਣੇ ਕੋਮਲ ਬੋਲਾਂ ਦੇ ਨਾਲ ਆਪਣੇ ਪਾਵਨ ਬਚਨਾਂ ਦੇ ਨਾਲ ਸਾਡੇ ਹਿਰਦਿਆਂ ਨੂੰ ਖਿੜਾਉਣਾ ਕਰੋ ਕਮਲ ਦੇ ਫੁੱਲਾਂ ਦੀ ਨਿਆਈ। ਗੁਰੂ ਸਾਹਿਬ ਜੀ ਨੇ ਉਸ ਵੇਲੇ ਕਿਹਾ ਭਾਈ ਕੋਈ ਗੱਲ ਨੀ, ਬਿਲਮ ਨਹਿ ਕਾਈ, ਕੋਈ ਦੇਰ ਦੀ
1: ਲੱਗੇਗੀ। ਕਰਵਾਈ
0: ਕਹਿੰਦੇ ਕੂਚ ਹੋਣ, ਉਸ ਵੇਲੇ ਫਿਰ ਗੁਰੂ ਸਾਹਿਬ ਨੇ ਕੂਚ ਹੋਣ ਵਾਸਤੇ ਜਿਹੜੀ ਤਿਆਰੀ ਹੈ ਸਾਧ ਸੰਗਤ ਜੀ ਉਹ ਤਿਆਰੀ ਕਰਾਉਣਾ ਕੀਤੀ ਹੈ ਵੀ ਚਲੋ ਆਪਾਂ ਦੱਖਣ ਦੇਸ਼ ਵਾਲੇ ਪਾਸੇ ਚਾਲੇ ਪਾਈਏ।

0: ਉਸ ਵੇਲੇ ਸੁਣ ਅਮਰਾਵ ਜਿਹੜਾ ਵਜ਼ੀਰ ਸੀ ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਬਚਨ ਸੁਣ ਕਰਕੇ ਕੀ ਕਹਿ ਰਿਹਾ ਹੈ?
1: ਆਪ ਕੇ ਬਹੁ ਅਨੁਰਾਗਾ,
0: ਕਹਿੰਦੇ ਆਪ ਜੀ ਦੇ ਨਾਲ ਜਿਹੜਾ ਬਹਾਦਰ ਸ਼ਾਹ ਰਾਜਾ ਉਹਦਾ ਬੜਾ ਭਾਰੀ ਪਿਆਰ ਹੈ।
1: ਤਉ ਸ਼ਰੀਅੰਤੇ ਡਰਪੰਤ,
0: ਕਹਿੰਦੇ ਪਰ ਉਹ ਜਿਹੜਾ ਹੈ ਤਉ ਸ਼ਰੀਏ ਸ਼ਰੀਆ ਦੇ ਵਿੱਚੋਂ ਜਿਹੜਾ ਡਰਪੰਤ ਸ਼ਰਾ ਕਰਕੇ ਡਰਦਾ ਹੈ, ਇਸ ਕਰਕੇ ਉਹ ਤੁਹਾਡੇ ਆਲੇ ਪਾਸੇ ਨਹੀਂ ਆ ਸਕਿਆ।
1: ਪਿਤਾ ਕੀ ਕਰੀ ਸੋ ਮਾਨੇ,
0: ਕਹਿੰਦੇ ਜਿਹੜੇ ਉਹਦੇ ਪਿਤਾ ਨੇ ਜੋ ਸ਼ਰਾ ਦੀ ਜੋ ਗੱਲਾਂ ਕੀਤੀਆਂ ਸੀ ਜੋ ਸਮੇਂ ਉਹ ਮੰਨਦਾ ਹੈ, ਕਹਿੰਦੇ ਉਹਦੇ ਕੋਲ ਬੜੇ ਸਿਆਣੇ ਜਿਹੜੇ ਟੂਣੇ ਟਾਮਣੇ ਕਰਨ ਵਾਲੇ ਜਿਹੜੇ ਉੱਥੇ ਨਜੂਮੀਏ ਜਿਹੜੇ ਨੇ ਸੈਂਕੜੇ ਸਿਆਣੇ ਉਹਦੇ ਨੇੜੇ ਤੇੜੇ ਨੇ। ਔਰੰਗਜ਼ੇਬ ਨੇ ਬੜਾ ਮਾਣ ਦੇ ਦੇ ਕੇ ਉਹਨਾਂ ਨੂੰ ਵਧਾਇਆ, ਬੜੇ ਸਿਆਣੇ ਉਹਦੇ ਨੇੜੇ ਰੱਖੇ,
1: ਜਿਹੜੇ
0: ਸਿਆਣੇ ਨੇ ਸਾਰੇ ਉਹਦੇ ਸਮੁਦਾਇ ਉਹਦੇ ਨੇੜੇ ਬੈਠੇ ਰਹਿੰਦੇ ਹਨ।
1: ਇਸ
0: ਕਰਕੇ ਉਹ ਸੰਕੋਚ ਕਰਦਾ ਹੈ ਮਹਾਰਾਜ ਜੀ ਇਹ ਬਚਨ ਕੀਤਾ ਵਜ਼ੀਰ ਨੇ। ਪਰ ਆਪ ਜੀ ਦਾ ਜਿਹੜਾ ਅਵਲੋਕਨ ਦਰਸ ਆਪ ਜੀ ਦਾ ਜਿਹੜਾ ਬੁਖਾਰ ਬਿੰਦ ਹੈ ਦਰਸ਼ਨ ਕਰਨਾ ਚਾਹੁੰਦਾ ਹੈ। ਵਜ਼ੀਰ ਨੇ ਦੋਵੇਂ ਹੱਥ ਜੋੜ ਕੇ ਜਿਹੜਾ ਬਚਨ ਕਲਗੀਧਰ ਪਾਤਸ਼ਾਹ ਦੇ ਚਰਨਾਂ ਚ ਕੀਤਾ ਹੈ।
1: ਸ੍ਰੀ ਪ੍ਰਭ ਸਿਰੇ ਪਾਵ ਤਿਸ ਦੀਨ,
0: ਉਸ ਵੇਲੇ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਨੇ ਫਿਰ ਉਹਨੂੰ ਸਿਰੋ ਪਾਓ ਸਾਧ ਸੰਗਤ ਜੀ ਜਿਹੜਾ ਹੈ ਸਿਰੋ ਪਾਓ ਦੇਣਾ ਕੀਤਾ ਹੈ।
1: ਸਦੋ ਹੋਏ ਗਮਨਿਓ ਤਤਕਾਲ,
0: ਉਸ ਵੇਲੇ ਫਿਰ ਤਤਕਾਲ ਬੜੀ ਫਿਰ ਖੇਤੀ ਦੇ ਨਾਲ ਉਹ ਜਿਹੜਾ ਵਜ਼ੀਰ ਹੈ ਉੱਥੋਂ ਰੁਖਸਤ ਹੋਇਆ ਵਿਦਾ ਹੋਇਆ ਗੁਰੂ ਕੋਲੋਂ ਸਿਰੇ ਪਾਓ ਦੀ ਦਾਤ ਲੈ
1: ਕਰਕੇ
0: ਜਾ ਕਰਕੇ ਸ਼ਾਹ ਨੂੰ ਸਾਧ ਸੰਗਤ ਜੀ ਰਾਜੇ ਨੂੰ ਫਿਰ ਬੜੀ ਖੁਸ਼ੀ ਦੇ ਨਾਲ ਜਾ ਕੇ ਬਚਨ ਕੀਤਾ ਹੈ।
1: ਰਹਿਓ ਪ੍ਰਤੀਖਤ ਪ੍ਰਭ ਕੋ ਫੇਰ,
0: ਕਹਿੰਦੇ ਉਸ ਵੇਲੇ ਰਹਿਓ ਪ੍ਰਤੀਖਤ, ਫਿਰ ਰਾਜਾ ਜਿਹੜਾ ਹੈ ਉਹ ਗੁਰੂ ਸਾਹਿਬ ਜੀ ਦਾ ਇੰਤਜ਼ਾਰ ਕਰ ਰਿਹਾ ਹੈ।
1: ਬੋਲਾਂ ਗੁਰ ਦਰਸ਼ਨ ਹੇਰਾ,
0: ਤੇ ਮਨ ਵਿੱਚ ਸੋਚਦਾ ਵੀ ਜਦੋਂ ਗੁਰੂ ਸਾਹਿਬ ਜੀ ਆਉਣਗੇ ਇੱਥੇ ਆ ਕੇ ਗੁਰੂ ਸਾਹਿਬ ਜੀ ਦੇ ਨਾਲ ਜਿਹੜੇ ਫਿਰ ਸਾਧ ਸੰਗਤ ਜੀ ਬਚਨ ਬਲਾਸ ਨੇ ਉਹ ਕਰਾਂਗੇ। ਇੱਥੇ ਸਾਧ ਸੰਗਤ ਜੀ ਜਿਹੜਾ ਅਧਿਆਇ ਹੈ ਇਤ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥੇ ਪ੍ਰਥਮ ਐਂਡ ਦਿੱਲੀ ਪ੍ਰਸੰਗ ਵਰਣਨ ਨਾਮ ਚਤੁਰ ਚਵਰਾਚਤੀ ਅੰਸੂ, ਸਾਧ ਸੰਗਤ ਜੀ ਜਿਹੜਾ ਅਧਿਆਇ ਹੈ ਇੱਥੇ ਸਮਾਪਤੀ ਹੈ। ਭਲਕੇ ਫਿਰ ਸਾਧ ਸੰਗਤ ਜੀ ਅਗਲੇ ਅਧਿਆਇ ਦੀ ਪ੍ਰਾਰੰਭਤਾ ਹੋਵੇਗੀ। ਸੋ ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ, ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨੀ, ਆਪਣੇ ਸਾਰਿਆਂ ਦੀ ਯਾਤਰਾ ਜਿਹੜੀ ਸਾਧ ਸੰਗਤ ਜੀ ਉਹ ਸਫਲੀ ਹੋਵੇ। ਜੋ ਵਿੱਦਿਆ ਦਾ ਅਤੇ ਮਹਾਂਪੁਰਖਾਂ ਨੇ ਸਾਧ ਸੰਗਤ ਜੀ ਵਿੱਦਿਆ ਪੜ੍ਹਾਈ ਹੈ ਉਹਦਾ ਪਠਨ ਕੀਤਾ ਹੈ, ਉਸ ਵਿੱਦਿਆ ਦਾ ਅਭਿਆਸ ਕੀਤਾ ਹੈ। ਕਥਾ ਦਾ ਘਰ ਸਾਧ ਸੰਗਤ ਜੀ ਬਹੁਤ ਦੂਰ ਹੈ, ਕਥਾ ਤਾਂ ਸਾਧ ਸੰਗਤ ਕੋਈ ਜੀਵਨ ਵਾਲਾ ਨੇਮੀ ਜੀਵਨ ਵਾਲਾ ਸਾਧੂ ਪਿਆਰਾ ਜਿਹੜਾ ਹੈ ਉਹ ਸਾਧ ਸੰਗਤ ਕਥਾ ਦੀ ਵਿਚਾਰ ਕਰ ਸਕਦਾ ਹੈ। ਸਾਨੂੰ ਤਾਂ ਜੋ ਪੜ੍ਹਾਇਆ ਉਹ ਵਿੱਦਿਆ ਪੜ੍ਹਾਈ ਦਾ ਅਭਿਆਸ ਕਰਨ ਵਾਸਤੇ ਆਪ ਸੰਗਤਾਂ ਦੇ ਸਨਮੁੱਖ ਬੈਠੇ ਹਾਂ। ਬੋਲਦਿਆਂ ਵਿਚਾਰਦਿਆਂ ਕੋਲੋਂ ਸਾਧ ਸੰਗਤ ਕੋਈ ਵਾਧ ਘਾਟ ਹੋ ਗਈ ਹੋਵੇ ਖਿਮਾ ਦੇ ਜਾਚਕ ਹਾਂ। ਅੰਮ੍ਰਿਤ ਵੇਲੇ ਦੀ ਸਵੇਰੇ ਜੋ ਹਾਜ਼ਰੀ ਹੈ ਉਹ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਝੋਲੀ ਦੇ ਵਿੱਚ ਪਾਈ ਹੈ। ਅਰਦਾਸ ਕਰਨਾ ਗੁਰੂ ਸਾਹਿਬ ਆਪ ਸੇਵਾ ਲੈ ਲੈਣ। ਆਓ ਸਾਧ ਸੰਗਤ ਕੀਰਲੀਆ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ।

ಸಂಸ್ಥಾನ

ਨਿੰਦਕ ਦੁਸ਼ਟ ਹਿਨ ਮਾਹਿ ਬਿਦਾਰੇ ਅਨ ਇਹ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸ ਸਿਮਰਤ

ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬਤਰਿਓ ਸ਼ਹੀਦੋ ਸਿੰਘੋ ਮਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੇ ਅੱਗੇ ਨਾਨਕਾ ਖਲੈ ਕੀਚੇ ਅਰਦਾਸ ਸਰਬਤ

ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਬੋਲ ਬਾਲੇ ਬੋਲੋ ਜੇ ਖਾਲਸੇ ਜੀ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਗ ਤੇਗ ਫਤਿਹ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਨੂੰ ਨਾਮ ਦਾਨ ਸਿੱਖੀ ਦਾਨ ਗੁਰਮਤ ਦਾਨ ਬੁੱਧ ਵਿਵੇਕ ਰਹਿਤ ਰਿਛਾ ਦਾਨ ਖਾਲਸੇ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤ

ਸ੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਅਟਲ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਣੇ ਜੀ, ਖਡੂਰ ਸਾਹਿਬ ਜੀ, ਗੁਰੂ ਕੀ ਬਾਵਲੀ, ਸ੍ਰੀ ਗੋਇੰਦਵਾਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਦਿਦਾਰ ਵੇਲੇ ਬੋਲੋ ਜੇ ਥੰਮ ਜੀ, ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖਤ ਕੇਸਗੜ੍ਹ ਸਾਹਿਬ, ਅਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਣ ਜੀ, ਮੁਕਤਸਰ ਸਾਹਿਬ ਜੀ, ਪਾਉਂਟਾ ਸਾਹਿਬ ਜੀ, ਤਖਤ ਪਟਨਾ ਸਾਹਿਬ, ਹਰਿਮੰਦਰ, ਦਿੱਲੀ ਮੈਂ ਸੀਸਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੇ ਬਿਭੋਰ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣ ਮੋਚਨ ਜੀ, ਨਾਨਕ ਮੱਤੇ ਜੀ, ਤਿਲਕਮ ਜੀ ਜੀ, ਨਾਨਕ ਜੀਰਾ ਜੀ, ਸ਼ਿਕਾਰਗੜ੍ਹ ਜੀ, ਹੀਰਾਗੜ੍ਹ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲ ਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਗੜ੍ਹ ਜੀ, ਨਗੀਨਾ ਗੜ੍ਹ ਜੀ, ਗੰਗਾ ਗੋਦਾਵਰੀ ਜੀ ਦੇ ਇਸ਼ਨਾਨ, ਸਮੂਹ ਗੁਰਧਾਮਾਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੇ ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ ਸੰਜਗਤ, ਤਖਤ ਸੱਚਖੰਡ ਸ੍ਰੀ ਹਜੂਰ ਸ੍ਰੀ ਅਬਚਲ ਨਗਰ ਸਾਹਿਬ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੇ

ਰਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਦੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਂਕੀ ਸੋਦਰ ਰਹਿਰਾਜ ਸਾਹਿਬ ਜੀ ਦੀ ਅਰਦਾਸ, ਭੂਲ ਚੂਕ ਮੁਆਫ ਕਰਨਾ, ਪੜ੍ਹੀ ਸੁਣੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ, ਕਾਰਜ ਰਾਸ ਕਰਨੀ, ਯਾਤਰਾ ਸਫਲੀ ਕਰਨੀ, ਸਿੱਖ ਪੜ੍ਹਦੇ ਸੁਣ

ਸਾਹਿਬ ਜੀ ਦਾ ਸੰਗਤ ਯਾਰ ਹੈ, ਸਾਹਿਬ ਜੀ ਦਾ ਪ੍ਰਸ਼ਾਦ ਆਸ਼ਾ ਹੈ, ਗੁਰੂ ਮਹਾਰਾਜ ਜੀ ਦਾ ਖੁਸ਼ੀਆਂ ਪ੍ਰਾਪਤ ਕਰੋ ਜੀ, ਬੋਲੇ ਬੋਲੇ।

ਵਾਹਿਗੁਰੂ।

0: ভাই ভাই ভাই ভাই ভাই ভাই ভাই ভাই ভাই ਮੈਂ ਜੀ ਵਾਜਾ ਮਿਲ
1: ਵਾਹਿਗੁਰੂ ਜੀ ਵਾਹਿਗੁਰੂ।